ਸਤਿ ਸ਼੍ਰੀ ਅਕਾਲ ਮੈਲਬਨ। ਸਾਂਝੀਵਾਲ ਰੇਡੀਓ ਤੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ।

ਹਾਂਜੀ ਵਾਪਸ ਆ ਗਏ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਗੁਰਬਾਣੀ ਸਰਵਣ ਕੀਤੀ ਤੁਸੀਂ। ਗੁਰਬਾਣੀ ਸਿਰਫ ਸਰਵਣ ਕਰਨ ਵਾਸਤੇ ਨਹੀਂ, ਆਪਣੇ ਮਨਾਂ ਵਿੱਚ ਵਸਾਉਣ ਵਾਸਤੇ ਵੀ ਹੁੰਦੀ ਹੈ। ਸੋ ਉਮੀਦ ਕਰਦੇ ਹਾਂ ਕਿ ਅੱਜ ਦੇ ਸ਼ਬਦ ਦੇ ਨਾਲ ਤੁਸੀਂ ਆਪਣਾ ਦਿਨ ਸ਼ੁਰੂਆਤ ਕੀਤਾ, ਅਤੇ ਬਹੁਤ ਹੀ ਵਧੀਆ ਵਧੀਆ ਦਿਨ ਤੁਹਾਡਾ ਸਾਰੇ ਪਰਿਵਾਰ ਦਾ ਲੰਘੇ। ਅਤੇ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ, ਬਿਲਾਵਲ ਮਹੱਲਾ ਤੀਸਰਾ, ਘਰ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਾਹਿਤ, ਸਿਉਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਇਹਲਾ ਜਨਮ ਗਵਾਇਆ, ਦੂਜਾ ਭਾਉ ਨ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈਂ ਦੁੱਖ ਨਿਵਾਰੇ ਰਹਾਓ, ਤੂੰ ਦਿਆਲ ਦਿਆਪਤ ਦਾਤਾ ਕਿਆ ਇਹ ਜੰਤ ਵਿਚਾਰੇ, ਮੁਕਤ ਬੰਦ ਸਭ ਤੁਝ ਤੇ ਹੋਏ ਐਸਾ ਆਖ ਵਖਾਣੇ, ਗੁਰਮੁਖ ਹੋਵੇ ਸੋ ਮੁਕਤ ਕਹੀਏ, ਮਨਮੁਖ ਬੰਦ ਵਿਚਾਰੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ, ਤਿਨ ਕੀ ਰਹਿਣ ਗਤ ਕਹੀ ਨਾ ਜਾਈ, ਸੱਚੇ ਆਪ ਸਵਾਰੇ ਪਰਮ ਭੁਲਾਣੇ, ਸੇ ਮਨਮੁਖ ਕਹੀਏ ਨਾ ਉਰਵਾਰ ਨ ਪਾਰੇ, ਜਿਸਨੋ ਨਦਰ ਕਰੇ ਸੋਈ ਜਨ ਪਾਏ ਗੁਰ ਜਿਨ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ, ਹਰ ਜਨ ਪਾਏ ਮਾਇਆ ਮੋਹਨਿ ਹਰ ਜਨ ਮਾਇਆ ਮਾਏ ਨਿਸਤਾਰੇ, ਨਾਨਕ ਭਾਗ ਹੋਵੇ ਜਿਸ ਮਸਤਕ ਕਾਲੇ ਮਾਰ ਬਿਤਾਰੇ। ਭਾਵ ਹੇ ਭਾਈ, ਜੇ ਇਸ ਸਰੀਰ ਦੇ ਰਾਹੀਂ ਇਸ ਜਨਮ ਵਿੱਚ ਖਸਮ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ ਤਾਂ ਇਹ ਸਰੀਰ ਫਿਟਕਾਰ ਯੋਗ ਹੈ। ਨੱਕ ਕੰਨ ਅੱਖਾਂ ਸਾਰੇ ਪਰਿਵਾਰ ਸਮੇਤ ਫਿਟਕਾਰ ਯੋਗ ਹੈ। ਮਨਮੁਖ ਦਾ ਸਭ ਕੁਛ ਖਾਣਾ ਫਿਟਕਾਰ ਯੋਗ ਹੈ, ਸੋਣਾ ਸੁੱਖ ਆਰਾਮ ਫਿਟਕਾਰ ਯੋਗ ਹੈ, ਅਤੇ ਸਰੀਰ ਉੱਤੇ ਕੱਪੜੇ ਪਹਿਨਣਾ ਵੀ ਫਿਟਕਾਰ ਯੋਗ ਹੈ। ਹੇ ਭਾਈ, ਇਹ ਮਨੁੱਖਾਂ ਸਰੀਰ ਪ੍ਰਭੂ ਦੇ ਦੇਸ਼ ਵਿੱਚ ਪਹੁੰਚਣ ਲਈ ਪੌੜੀ ਹੈ। ਜੇ ਇਹ ਪੌੜੀ ਹੱਥੋਂ ਨਿਕਲ ਜਾਵੇ ਤਾਂ ਮੁੜ ਹੱਥ ਵਿੱਚ ਨਹੀਂ ਆਉਂਦੀ। ਮਨੁੱਖ ਆਪਣਾ ਬੜਾ ਹੀ ਕੀਮਤੀ ਜੀਵਨ ਗਵਾ ਲੈਂਦਾ ਹੈ। ਹੇ ਭਾਈ, ਮਾਇਆ ਦਾ ਮੋਹ ਜਿਸਨੇ ਜੀਵਾਂ ਨੂੰ ਪਰਮਾਤਮਾ ਦੇ ਚਰਨ ਮਨ ਵਿੱਚ ਵਸਾਉਣੇ ਭੁਲਾ ਦਿੱਤੇ, ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਨ ਨਹੀਂ ਦਿੰਦਾ, ਹੇ ਪ੍ਰਭੂ ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈ। ਜਿਹੜੇ ਬੰਦੇ ਤੇਰੇ ਸੇਵਕ ਬਣਦੇ ਹਨ ਉਹਨਾਂ ਦੇ ਤੂੰ ਮੋਹ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ, ਰਹਾਓ। ਹੇ ਪ੍ਰਭੂ ਤੂੰ ਆਪ ਹੀ ਦਇਆ ਦਾ ਘਰ ਹੈ, ਦਇਆ ਦਾ ਮਾਲਕ ਹੈ, ਤੂੰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਦੇਣ ਵਾਲਾ ਹੈ। ਤੇਰੇ ਪੈਦਾ ਕੀਤੇ ਇਹਨਾਂ ਜੀਵਾਂ ਦੇ ਵਸ ਵਿੱਚ ਕੁਝ ਵੀ ਤਾਂ ਨਹੀਂ? ਤੇਰੇ ਹੀ ਕੰਮ ਵਿੱਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿੱਚ ਬੱਝੇ ਰਹਿੰਦੇ ਹਨ। ਕੋਈ ਵਿਰਲਾ ਗੁਰਮੁਖ ਇਹ ਗੱਲ ਆਖ ਕੇ ਸਮਝਾਉਂਦਾ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਵੀ ਆਜ਼ਾਦ ਕਿਹਾ ਜਾਂਦਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰ ਮੋਹ ਵਿੱਚ ਬੱਝੇ ਰਹਿੰਦੇ ਹਨ। ਜਿਸ ਮਨੁੱਖ ਦੀ ਸੁਰਤ ਇੱਕ ਪ੍ਰਭੂ ਵਿੱਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ਅਤੇ ਉਹ ਸਦਾ ਹੀ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ। ਪਰ ਜਿਹੜੇ ਬੰਦੇ ਮਾਇਆ ਦੇ ਭਟਕਣਾਂ ਵਿੱਚ ਪੈ ਕੇ ਜੀਵਨ ਰਾਹ ਤੋਂ ਖੁੰਝੇ ਰਹਿੰਦੇ ਨੇ ਉਹ ਬੰਦੇ ਮਨਮੁੱਖ ਕਹੇ ਜਾਂਦੇ ਨੇ। ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਹਮੇਸ਼ਾ ਹੀ ਡੁੱਬੇ ਰਹਿੰਦੇ ਨੇ ਅਤੇ ਉਹ ਨਾ ਉਰਲੇ ਪਾਸੇ ਜੋਗੇ ਅਤੇ ਨਾ ਹੀ ਉਹ ਪਰਲੇ ਪਾਸੇ ਕਿਸੇ ਪਾਸੇ ਦੇ ਵੀ ਉਹ ਯੋਗ ਨਹੀਂ ਰਹਿੰਦੇ। ਪਰ ਜੀਵ ਦੇ ਕੀ ਵਸ ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ
ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ। ਇਸੇ ਤਰ੍ਹਾਂ ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਮੋਹ ਵਿੱਚ ਰੱਖ ਕੇ ਵੀ ਮੋਹ ਦੇ ਸਮੁੰਦਰ ਤੋਂ ਪਾਰ ਲੰਘਾ ਲੈਂਦਾ। ਅਤੇ ਹੇ ਨਾਨਕ, ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ, ਉਹ ਆਪਣੇ ਅੰਦਰੋਂ ਆਤਮਕ ਮੌਤ ਨੂੰ ਮਾਰ ਕੇ ਮੁਕਾ ਦਿੰਦਾ ਹੈ। ਅਤੇ ਇਹ ਸਿਰਫ ਉਦੋਂ ਹੀ ਹੋ ਸਕਦਾ ਹੈ ਜਦੋਂ ਇਨਸਾਨ, ਜਦੋਂ ਮਨੁੱਖ ਗੁਰੂ ਨਾਲ ਜੁੜ ਜਾਂਦਾ ਹੈ, ਪਰਮਾਤਮਾ ਨਾਲ ਉਸਦੀ ਲਿਵ ਲੱਗ ਜਾਂਦੀ ਹੈ।

ਹਾਂਜੀ, ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਆਪਾਂ ਗੱਲ ਕਰ ਰਹੇ ਸੀ ਅੱਜ ਕਿ ਦੇਸਾਂ ਪ੍ਰਦੇਸਾਂ ਵਿੱਚ ਆ ਕੇ ਅਸੀਂ ਬਹੁਤ ਕੁਛ ਹਾਸਲ ਕਰ ਲੈਂਦੇ ਹਾਂ, ਵੱਡੇ ਵੱਡੇ ਬਿਜ਼ਨਸਿਸ ਐਸਟੈਬਲਿਸ਼ ਕਰ ਲੈਂਦੇ ਹਾਂ, ਆਪਣਾ ਘਰ ਪਰਿਵਾਰ ਆਪਣੀ ਜ਼ਿੰਦਗੀ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਰ ਵੀ ਲੈਂਦੇ ਹਾਂ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਕਰਦੇ ਕਿਤੇ ਨਾ ਕਿਤੇ ਇੱਕ ਚੀਜ਼ ਪਿੱਛੇ ਰਹਿ ਜਾਂਦੀ ਆ, ਅਤੇ ਮੇਰਾ ਸਵਾਲ ਸੀ ਤੁਹਾਨੂੰ ਕਿ ਉਹ ਚੀਜ਼ ਕੀ ਹੋ ਸਕਦੀ ਆ? ਤੁਸੀਂ ਸਾਰਿਆਂ ਨੇ ਸੋਚ ਲਿਆ ਹੋਣਾ, ਜੇ ਕਿਸੇ ਨੇ ਮੈਸੇਜ ਕਰਨਾ ਹੋਵੇ ਤਾਂ 0434233971 ਦੇ ਉੱਪਰ ਮੈਨੂੰ ਮੈਸੇਜ ਕਰ ਸਕਦੇ ਹੋ ਵਟਸਐਪ 'ਤੇ ਕਿ ਤੁਸੀਂ ਕੀ ਸੋਚਿਆ ਸੀ ਕਿ ਕਿਹੜੀ ਚੀਜ਼ ਇਹ ਸਭ ਕੁਛ ਕਰਦਿਆਂ ਪਿੱਛੇ ਰਹਿ ਜਾਂਦੀ ਆ। ਅਤੇ ਉਹ ਚੀਜ਼ ਆ ਕਿ ਅਸੀਂ ਆਪ, ਸਾਡਾ ਆਪਣਾ ਆਪ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ। ਅਸੀਂ ਇਹ ਸੋਚ ਵਿਚਾਰ ਕੇ ਨਹੀਂ ਕਰਦੇ, ਪਰ ਕਿਤੇ ਨਾ ਕਿਤੇ ਇਹ ਜ਼ਰੂਰ ਹੋ ਜਾਂਦਾ ਆ। ਅੱਜ ਦਾ ਸਾਡਾ ਪ੍ਰੋਗਰਾਮ ਵੀ ਕਿਸੇ ਵੱਡੀ ਫਿਲੋਸਫੀ ਦਾ ਲੈਕਚਰ ਨਹੀਂ ਹੋਵੇਗਾ। ਅਸੀਂ ਸਿਰਫ ਆਪਣੇ ਆਪ ਨੂੰ ਇੱਕ ਛੋਟੀ ਜਿਹੀ ਯਾਦ ਦਿਵਾਉਣੀ ਅੱਜ ਕਿ ਮੇਰੀ ਜ਼ਿੰਦਗੀ ਸਿਰਫ ਉਹ ਕੰਮ ਨਹੀਂ ਜੋ ਮੈਂ ਕਰਨੇ ਨੇ, ਮੇਰੀ ਜ਼ਿੰਦਗੀ ਉਹ ਵੀ ਸਾਰੇ ਪਲ ਨੇ ਜੋ ਮੈਂ ਮਹਿਸੂਸ ਕਰਨੇ ਨੇ। ਉਹਨਾਂ ਦੀ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡੀ ਅਹਿਮੀਅਤ ਆ। ਇਹ ਅੱਜ ਦਾ ਪਹਿਲਾ ਸੋਚਣ ਦੀ ਜਿਹੜੀ ਸਾਡੀ ਗੱਲ ਆ ਕਿ ਆਪਾਂ ਵਿਚਾਰ ਕਹਿ ਸਕਦੇ ਹਾਂ ਜਿਸ ਨੂੰ ਪਹਿਲਾ ਕਿ ਅੱਜ ਸਵੇਰੇ ਉੱਠਦੇ ਅਸੀਂ ਇਹ ਜ਼ਰੂਰ ਮਹਿਸੂਸ ਕਰੀਏ ਕਿ ਜ਼ਿੰਦਗੀ ਸਿਰਫ ਕੰਮਾਂ ਵਾਸਤੇ ਨਹੀਂ ਆਪਣੇ ਆਪ ਵਾਸਤੇ ਮਹਿਸੂਸ ਕਰਨ ਵਾਸਤੇ ਆ। ਰੁੱਝਿਆ ਹੋਣਾ ਹਮੇਸ਼ਾ ਅੱਗੇ ਵਧਣਾ ਨਹੀਂ ਹੁੰਦਾ, ਕਈ ਵਾਰ ਅੱਗੇ ਵਧਣ ਲਈ ਰੁਕ ਕੇ ਆਪਣੇ ਆਪ ਨੂੰ ਸੁਣਨਾ ਪੈਂਦਾ ਹੈ। ਬਹੁਤ ਜ਼ਰੂਰੀ ਆ ਕਿ ਕਦੇ ਨਾ ਕਦੇ ਅਸੀਂ ਰੁਕੀਏ। ਅਤੇ ਕਿੰਨੀ ਅਜੀਬ ਗੱਲ ਆ ਨਾ ਕਿ ਅਸੀਂ ਫੋਨ ਨੂੰ 10% ਬੈਟਰੀ ਉੱਤੇ ਵੇਖੀਏ ਅਤੇ ਚਾਰਜਰ ਲੱਭਣਾ ਸ਼ੁਰੂ ਕਰ ਦਿੰਦੇ ਹਾਂ। ਗੱਡੀ ਵਿੱਚ ਪੈਟਰੋਲ ਘੱਟ ਹੋਵੇ ਅਤੇ ਸਰਵਿਸ ਸਟੇਸ਼ਨ ਲੱਭਣਾ ਸ਼ੁਰੂ ਕਰ ਦਿੰਦੇ ਹਾਂ, ਜਾਂ ਕਿਤੇ ਨਾ ਕਿਤੇ ਸਾਡੇ ਬੈਕ ਆਫ ਆਵਰ ਮਾਇੰਡ ਇਹ ਰਹਿੰਦਾ ਕਿ ਤੇਲ ਘੱਟ ਆ, ਕਿਤੇ ਗੱਡੀ ਖੜ੍ਹੀ ਨਾ ਹੋ ਜਾਵੇ। ਪਰ ਆਪਣੇ ਮਨ ਦੀ ਬੈਟਰੀ 1% ਉੱਤੇ ਆ ਜਾਵੇ ਤਾਂ ਫਿਰ ਵੀ ਕਹਿੰਦੇ ਹਾਂ ਕਿ ਚੱਲ ਕੋਈ ਨਾ ਕਰ ਲਵਾਂਗੇ। ਅਤੇ ਇਹ ਕਰ ਲਵਾਂਗਾ ਜਿਹੜੀ ਗੱਲ ਆ ਇਹ ਕਈ ਵਾਰੀ ਸਾਲਾਂ ਤੱਕ ਚੱਲਦੀ ਰਹਿੰਦੀ ਹੈ। ਮੈਨੂੰ ਲੱਗਦਾ ਕਿ ਮੈਚਿਓਰ ਹੋਣ ਦਾ ਮਤਲਬ ਸਿਰਫ ਰਿਸਪੋਂਸੀਬਿਲਿਟੀਜ਼ ਨਿਭਾਉਣਾ ਨਹੀਂ ਹੁੰਦਾ, ਮੈਚਿਓਰਿਟੀ ਇਹ ਵੀ ਆ ਕਿ ਸਾਨੂੰ ਪਤਾ ਹੋਵੇ ਕਿ ਕਦੋਂ ਅਸੀਂ ਹਾਂ ਕਹਿਣੀ ਆ ਅਤੇ ਜਾਂ ਫਿਰ ਕਦੋਂ ਅਸੀਂ ਨਾ ਕਹਿਣੀ ਆ, ਕਦੋਂ ਕਿਸੇ ਲਈ ਅਸੀਂ ਖੜ੍ਹਨਾ ਹੈ ਅਤੇ ਕਦੋਂ ਕਦੋਂ ਅਸੀਂ ਆਪਣਿਆਂ ਲਈ ਬੈਠ ਜਾਣਾ। ਇੱਕ ਛੋਟੀ ਜਿਹੀ ਕਲਪਨਾ ਕਰੋ ਕਿ ਇੱਕ ਔਰਤ ਆ, ਸਵੇਰੇ 6 ਵਜੇ ਉੱਠਦੀ ਆ, ਘਰ ਦਾ ਕੰਮ, ਬੱਚੇ, ਆਪਣਾ ਕੰਮ, ਵਾਪਸ ਆ ਕੇ ਗਰੋਸਰੀਜ਼, ਡਿਨਰ, ਫੋਨ ਉੱਤੇ ਇੰਡੀਆ, ਪੇਰੈਂਟਸ ਨਾਲ ਗੱਲ, ਆਪਣੇ ਰਿਸ਼ਤੇਦਾਰਾਂ ਨਾਲ, ਸਹੁਰੇ ਦੇ ਰਿਸ਼ਤੇਦਾਰਾਂ ਨਾਲ, ਫਿਰ ਅਗਲੇ ਦਿਨ ਦੀ ਪ੍ਰੈਪਰੇਸ਼ਨ। ਅਤੇ ਉਸ ਨੂੰ ਪੁੱਛੋ ਤੁਸੀਂ ਅੱਜ ਆਪਣੇ ਲਈ ਕੀ ਕੀਤਾ, ਅਤੇ ਉਹ ਕੁਝ ਪਲ ਲਈ ਰੁਕ ਕੇ ਸੋਚਦੀ ਆ ਅਤੇ ਫਿਰ ਹੱਸ ਕੇ ਕਹਿੰਦੀ ਆ ਕਿ ਮੇਰੇ ਲਈ ਤਾਂ ਟਾਈਮ ਹੀ ਕਿੱਥੇ ਹੁੰਦਾ। ਇਹ ਸਿਰਫ ਇੱਕ ਔਰਤ ਦੀ ਕਹਾਣੀ ਨਹੀਂ, ਜਾਂ ਕਿਸੇ ਇੱਕ ਫਾਦਰ ਦੀ ਵੀ ਹੋ ਸਕਦੀ ਆ, ਕਿਉਂਕਿ ਇਹਨੂੰ ਅਸੀਂ ਪਰਦੇਸ ਦੇ ਵਿੱਚ ਆ ਕੇ ਇਹ ਸਮਝ ਲਿਆ ਕਿ ਕੰਮ ਜਿਹੜੇ ਨੇ ਉਹ ਵੰਡੇ ਹੋਏ ਨੀਗੇ ਕਿ ਕਿਹੜਾ ਕੰਮ ਔਰਤ ਦਾ, ਕਿਹੜਾ ਕੰਮ ਮਰਦ ਦਾ। ਇੱਥੇ ਜੇ ਅਸੀਂ ਇੱਕ ਔਰਤ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਮਰਦ ਬਾਰੇ ਵੀ ਸੇਮ ਹੀ ਫੀਲਿੰਗਸ ਰੱਖ ਸਕਦੇ ਹਾਂ ਕਿ
ਜਦੋਂ ਉਹਨੂੰ ਪੁੱਛਿਆ ਜਾਵੇ ਕਿ ਅੱਜ ਤੂੰ ਆਪਣੇ ਵਾਸਤੇ ਕੀ ਕੀਤਾ, ਤੇ ਉਸ ਇਨਸਾਨ ਨੂੰ, ਉਸ ਮਰਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹਨੇ ਰੁਕ ਕੇ ਆਪਣੇ ਆਪ ਵਾਸਤੇ ਸੋਚਿਆ ਜਾਂ ਨਹੀਂ ਸੋਚਿਆ। ਇਹ ਕਿਸੇ ਯੰਗ ਸਟੂਡੈਂਟ ਦੀ ਕਹਾਣੀ ਹੋ ਸਕਦੀ ਆ, ਕਿਸੇ ਬਿਜ਼ਨਸ ਓਨਰ ਦੀ ਤੇ ਕਿਸੇ ਗ੍ਰੈਂਡ ਪੇਰੈਂਟ ਦੀ ਵੀ ਹੋ ਸਕਦੀ ਆ। ਅਸੀਂ ਰਿਸਪੋਂਸੀਬਿਲਿਟੀ ਨੂੰ ਪਿਆਰ ਸਮਝ ਲੈਂਦੇ ਹਾਂ, ਅਤੇ ਰਿਸਪੋਂਸੀਬਿਲਿਟੀ ਅਸਲ ਵਿੱਚ ਪਿਆਰ ਦਾ ਹਿੱਸਾ ਆ, ਪਰ ਆਪਣਾ ਆਪ ਮਿਟਾ ਦੇਣਾ ਪਿਆਰ ਨਹੀਂ। ਇਸ ਲਈ ਅੱਜ ਸਵੇਰੇ ਇੱਕ ਛੋਟਾ ਜਿਹਾ ਪ੍ਰੋਮਿਸ ਕਰੋ ਕਿ ਅੱਜ ਦਿਨ ਦੇ ਕਿਸੇ ਇੱਕ ਪਲ ਵਿੱਚ 5 ਮਿੰਟ ਹੀ ਸਹੀ, ਫੋਨ ਇੱਕ ਪਾਸੇ ਰੱਖਿਓ, ਕੋਈ ਕੰਮ ਨਹੀਂ, ਕੋਈ ਸਕਰੋਲਿੰਗ ਨਹੀਂ, ਕੋਈ ਪ੍ਰੋਬਲਮ ਸੋਲਵ ਨਹੀਂ ਕਰਨੀ, ਸਿਰਫ ਆਪਣੇ ਆਪ ਨੂੰ ਪੁੱਛਣਾ ਕਿ ਮੈਂ ਅੱਜ ਅੰਦਰੋਂ, ਆਪਣੇ ਅੰਦਰੋਂ ਕਿਵੇਂ ਹਾਂ। ਸਿਰਫ ਇੱਕ ਛੋਟਾ ਜਿਹਾ ਸਵਾਲ ਕਿ ਮੈਂ ਆਪਣੇ ਅੰਦਰੋਂ, ਕਿਸੇ ਹੋਰ ਬਾਰੇ ਨਹੀਂ ਸੋਚਣਾ, ਸਿਰਫ ਆਪਣੇ ਆਪ ਬਾਰੇ ਕਿ ਮੈਂ ਅੰਦਰੋਂ ਕਿਵੇਂ ਹਾਂ। ਜਵਾਬ ਠੀਕ ਤੋਂ ਥੋੜ੍ਹਾ ਅੱਗੇ ਲੈ ਕੇ ਜਾਣਾ ਚਾਹੀਦਾ, ਅਤੇ ਓਨੈਸਟੀ ਜ਼ਰੂਰ ਰੱਖਣੀ ਚਾਹੀਦੀ ਆ, ਕਿਉਂਕਿ ਅਸੀਂ ਕਿਸੇ ਵਾਸਤੇ ਨਹੀਂ ਆਪਣੇ ਵਾਸਤੇ ਸੋਚ ਰਹੇ ਹਾਂ, ਅਤੇ ਇੱਥੇ ਤਾਂ ਓਨੈਸਟ ਹੋਣਾ ਹੀ ਪੈਣਾ। ਇਸ ਠੀਕ ਤੋਂ ਅੱਗੇ ਜਾ ਕੇ ਸੋਚਣਾ ਪਵੇਗਾ ਅਤੇ ਕੀ ਤੁਸੀਂ ਮਹਿਸੂਸ ਕੀਤਾ, ਥੱਕਿਆ ਹੋਇਆ, ਖੁਸ਼, ਉਲਝਿਆ, ਸ਼ੁਕਰਗੁਜ਼ਾਰ, ਡਰਿਆ ਹੋਇਆ, ਉਮੀਦ ਨਾਲ ਭਰਿਆ ਹੋਇਆ। ਜੋ ਵੀ ਜਵਾਬ ਆਵੇ ਉਸਨੂੰ ਜੱਜ ਨਹੀਂ ਕਰਨਾ, ਸਿਰਫ ਅਤੇ ਸਿਰਫ ਸੁਣਨਾ, ਕਿਉਂਕਿ ਜਿਸ ਇਨਸਾਨ ਨੂੰ ਅਸੀਂ ਸਾਰੀ ਉਮਰ ਨਾਲ ਲੈ ਕੇ ਜਾਣਾ, ਉਸ ਨਾਲ ਗੱਲਬਾਤ ਤਾਂ ਕਦੇ ਨਾ ਕਦੇ ਗੱਲਬਾਤ ਕਰਨੀ ਤਾਂ ਬਣਦੀ ਆ, ਅਤੇ ਉਹ ਇਨਸਾਨ ਕੌਣ ਆ ਜਿਹਨੂੰ ਅਸੀਂ ਸਾਰੀ ਉਮਰ ਆਪਣੇ ਨਾਲ ਲੈ ਕੇ ਚੱਲਣਾ। ਅਸੀਂ ਦੂਸਰਿਆਂ ਦੇ ਸਾਥ ਦੀ ਉਮੀਦ ਕਰਦੇ ਹਾਂ, ਪ੍ਰਾਰਥਨਾਵਾਂ ਕਰਦੇ ਹਾਂ ਅਤੇ ਬਹੁਤ ਸਾਰੇ ਯਤਨ ਵੀ ਕਰਦੇ ਹਾਂ, ਪਰ ਜਿਸ ਇਨਸਾਨ ਨੇ ਸਾਡੇ ਨਾਲ ਚੱਲਣਾ ਆਖਰੀ ਦਮ ਤੱਕ, ਉਹ ਅਸੀਂ ਆਪ ਹਾਂ, ਅਤੇ ਉਹਦੇ ਨਾਲ ਸਾਡੀ ਗੱਲਬਾਤ ਹੋਣੀ ਅਤੇ ਉਸਨੂੰ ਪਹਿਚਾਨਣਾ ਬਹੁਤ ਜ਼ਰੂਰੀ ਆ। ਹੁਣ ਇਸੇ ਥੋਟ ਨੂੰ ਆਪਣੇ ਮਨ ਨਾਲ ਰੱਖਦੇ ਹਾਂ ਅਤੇ ਥੋੜ੍ਹਾ ਜਿਹਾ ਮਿਊਜ਼ਿਕ ਇੰਜੋਏ ਕਰਦੇ ਹਾਂ, ਕਿਉਂਕਿ ਸੀਰੀਅਸ ਗੱਲਾਂ ਕਾਫੀ ਹੋ ਗਈਆਂ, ਅਤੇ ਹੁਣ ਸੁਣਦੇ ਹਾਂ ਬੈਕ ਟੂ ਬੈਕ ਸੌਂਗਸ ਅਤੇ ਆ ਕੇ ਫਿਰ ਕਰਾਂਗੀਆਂ ਇਸੇ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਨਾਲ।

ਹਾਂਜੀ ਵਾਪਸ ਆ ਗਿਆ ਤੁਸੀਂ ਸੁਣ ਰਹੇ ਸੀ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਹੁਣੇ ਹੁਣੇ ਜੁਆਇਨ ਕੀਤਾ ਉਹਨਾਂ ਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ ਅਤੇ 88.9 ਵਿਨ ਐਫਐਮ ਤੋਂ ਔਰ ਇਸ ਪ੍ਰੋਗਰਾਮ ਨੂੰ ਤੁਸੀਂ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੁਣਦੇ ਹੋ ਹਾਂਜੀ ਅਤੇ ਮਿਊਜ਼ਿਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਅਤੇ ਆਪਣੇ ਆਪ ਬਾਰੇ ਕਿ ਅਸੀਂ ਆਪਣੇ ਆਪ ਨੂੰ ਆਪਣੇ ਆਖਰੀ ਦਮਾਂ ਤੱਕ ਇੱਕ ਇਹੀ ਇਨਸਾਨ ਆ ਜਿਹਨੇ ਆਪਣੇ ਆਪ ਨੂੰ ਲੈ ਕੇ ਆਖਰ ਤੱਕ ਚੱਲਣਾ ਪਰ ਅਸੀਂ ਉਸ ਇਨਸਾਨ ਬਾਰੇ ਕਦੇ ਸੋਚਦੇ ਹੀ ਨਹੀਂ ਕਿਸੇ ਇੱਕ ਚੰਗੀ ਚੀਜ਼ ਬਾਰੇ ਸੋਚਿਓ ਜੋ ਇਸ ਵੇਲੇ ਤੁਹਾਡੀ ਜ਼ਿੰਦਗੀ ਵਿੱਚ ਮੌਜੂਦ ਹੋਵੇ ਕੋਈ ਬਹੁਤ ਵੱਡੀ ਚੀਜ਼ ਹੋਣ ਦੀ ਲੋੜ ਨਹੀਂ ਆ ਛੋਟੀ ਵੀ ਹੋ ਸਕਦੀ ਆ ਅਤੇ ਗਰਮ ਚਾਹ ਵੀ ਹੋ ਸਕਦੀ ਆ ਤੁਹਾਡੇ ਬੱਚੇ ਦੀ ਮੁਸਕਰਾਹਟ ਕੰਮ ਹੋਣਾ ਕਿਸੇ ਆਪਣੇ ਦੀ ਆਵਾਜ਼ ਚੰਗੀ ਸਿਹਤ ਦਾ ਇੱਕ ਦਿਨ ਜਾਂ ਸਿਰਫ ਇੱਕ ਨਵੀਂ ਸਵੇਰ ਹਾਂਜੀ ਨਵੀਂ ਸਵੇਰ ਜਿਸ ਦੇ ਵਿੱਚ ਸ਼ਾਇਦ ਹੋ ਸਕਦਾ ਕਿ ਤੁਸੀਂ ਅੱਜ ਹੀ ਇਸ ਚੈਨਲ ਨੂੰ ਟਿਊਨ ਇਨ ਕੀਤਾ ਹੋਵੇ ਅਤੇ ਅੱਜ ਹੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਨਾ ਸ਼ੁਰੂ ਕੀਤਾ ਹੋਵੇ ਅਤੇ ਮੈਂ ਆਸ਼ਾ ਪੰਗੂ ਤੁਸੀਂ ਸੁਣ ਰਹੇ ਹੋ ਆਪਣਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਮੋਰਨਿੰਗ ਦੇ ਵਿੱਚ ਅਤੇ ਗੱਲ ਅਜੇ ਮੁੱਕੀ ਨਹੀਂ ਇਸ ਮਿਊਜ਼ਿਕ ਤੋਂ ਬਾਅਦ ਤੁਸੀਂ ਜਿਹੜੇ ਬੈਕ ਟੂ ਬੈਕ ਸੌਂਗਸ ਇੰਜੋਏ ਕੀਤੇ ਇਸੇ ਸਵਾਲ ਨੂੰ ਥੋੜ੍ਹਾ ਅੱਗੇ ਹੋਰ ਲੈ ਕੇ ਚੱਲੀਏ ਅਸੀਂ ਦੂਜਿਆਂ ਲਈ ਤਾਂ ਬਹੁਤ ਕੁਝ ਕਰਦੇ ਹਾਂ ਪਰ ਕੀ ਹਰ ਵੇਲੇ ਸਭ ਨੂੰ ਖੁਸ਼ ਰੱਖਣਾ ਸੱਚਮੁੱਚ ਪੋਸੀਬਲ ਹੈ ਅਸੀਂ ਹਮੇਸ਼ਾ ਖੁਸ਼ ਕਰਦੇ ਹਾਂ ਦੂਸਰਿਆਂ ਨੂੰ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਮੇਰਾ ਜੀਵਨ ਸਾਥੀ ਖੁਸ਼ ਰਹੇ ਮੇਰੇ ਬੱਚੇ ਮੇਰੇ ਤੋਂ ਖੁਸ਼ ਰਹਿਣ ਜਾਂ ਫਿਰ ਮੇਰੇ ਪੇਰੈਂਟਸ ਮੇਰੇ ਸਿਬਲਿੰਗਸ ਮੇਰੇ ਤੋਂ ਖੁਸ਼ ਰਹਿਣ ਅਸੀਂ ਹਰ ਇੱਕ ਦੀ ਖੁਸ਼ੀ ਦਾ ਖਿਆਲ ਕਰਦੇ ਹਾਂ ਔਰ ਹੋਣਾ ਵੀ ਚਾਹੀਦਾ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਕਿ ਅਸੀਂ ਦੂਸਰਿਆਂ ਦੀ ਖੁਸ਼ੀ ਦਾ ਧਿਆਨ ਰੱਖੀਏ ਬਟ ਉਹਦੇ ਨਾਲ ਨਾਲ ਅਸੀਂ ਕਿਸ ਇਨਸਾਨ ਦਾ ਧਿਆਨ ਰੱਖਣਾ ਕਿਸ ਇਨਸਾਨ ਨੂੰ ਖੁਸ਼ ਰੱਖਣਾ ਇਹ ਗੱਲ ਕਰਾਂਗੇ ਆਪਾਂ ਇੱਕ ਗੀਤ ਤੋਂ ਬਾਅਦ

ਹਾਂਜੀ ਵਾਪਸ ਆ ਗਏ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਇਹ ਮਿਊਜ਼ਿਕ ਇੰਜੋਏ ਕੀਤਾ ਹੋਵੇਗਾ। ਬਹੁਤ ਪਿਆਰਾ ਸੌਂਗ ਨਿਮਰਤ ਖਹਿਰਾ ਔਰ ਤਰਸੇਮ ਜੱਸੜ ਜੀ ਦਾ। ਉਮੀਦ ਹੈ ਕਿ ਤੁਸੀਂ ਇਹ ਕੁਝ ਮਿੰਟ ਆਪਣੀ ਸਵੇਰ ਵਿੱਚ ਸ਼ਾਮਲ ਕੀਤੇ ਔਰ ਮਹਿਸੂਸ ਕੀਤਾ ਕਿ ਇਹਨਾਂ ਨੇ ਪਲਾਂ ਨੇ ਤੁਹਾਡੀ ਸਵੇਰ ਵਿੱਚ ਕੁਝ ਸੋਫਟਨੈਸ ਸ਼ਾਮਲ ਕੀਤੀ। ਮਿਊਜ਼ਿਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਆਪਣੇ ਮਨ ਨੂੰ ਅਸੀਂ ਸੁਣਨਾ ਔਰ ਆਪਣੇ ਮਨ ਨੂੰ ਸੁਣਨ ਦੀ ਸਾਨੂੰ ਜ਼ਰੂਰਤ ਆ। ਜਦੋਂ ਅਸੀਂ ਆਪਣੇ ਆਪ ਨੂੰ ਸੁਣਨਾ ਸ਼ੁਰੂ ਕਰਦੇ ਹਾਂ, ਇੱਕ ਹੋਰ ਸੱਚ, ਇੱਕ ਹੋਰ ਸੱਚ ਬੜੀ ਜਲਦੀ ਹੀ ਸਾਡੇ ਸਾਹਮਣੇ ਆਉਂਦਾ। ਸਾਡੀ ਬਹੁਤ ਸਾਰੀ ਥਕਾਵਟ ਕੰਮ ਕਰਕੇ ਨਹੀਂ ਹੁੰਦੀ। ਸਾਡੀ ਥਕਾਵਟ ਕਈ ਵਾਰੀ ਹਰ ਕਿਸੇ ਨੂੰ ਖੁਸ਼ ਰੱਖਣ ਦੀ ਕਿ ਦੂਸਰਿਆਂ ਨੂੰ ਖੁਸ਼ ਰੱਖਣ ਦੀ, ਪਲੀਜ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿਣ ਕਰਕੇ ਹੁੰਦੀ ਆ। ਪਰਿਵਾਰ ਨਾਰਾਜ਼ ਨਾ ਹੋਵੇ, ਰਿਸ਼ਤੇਦਾਰ ਕੀ ਕਹਿਣਗੇ, ਦੋਸਤ ਨੂੰ ਬੁਰਾ

ਪੇ ਕਰਨਗੇ ਕੀ ਉਹ ਸਾਡੀ ਐਂਗਜ਼ਾਇਟੀ ਦੀ ਰਾਤ ਸਾਡੇ ਨਾਲ ਜਾਗਣਗੇ ਕੀ ਉਹ ਸਾਡੀ ਫੈਮਿਲੀ ਦੀ ਹਰ ਪ੍ਰੋਬਲਮ ਨੂੰ ਸੋਲਵ ਕਰਨਗੇ ਜਾਂ ਸੋਲਵ ਕਰਨ ਵਿੱਚ ਮਦਦ ਕਰਨਗੇ ਜਾਂ ਫਿਰ ਕੀ ਉਹ ਸਾਡੇ ਡਿਸੀਜਨਸ ਦੇ ਜੋ ਕੋਨਸੀਕੁਐਂਸਿਸ ਨੇ ਉਹ ਉਹਨਾਂ ਨੇ ਜੀਣੇ ਨੇ ਨਹੀਂ ਬਿਲਕੁਲ ਵੀ ਨਹੀਂ ਅਤੇ ਫਿਰ ਫੀਡਬੈਕ ਸਾਨੂੰ ਸੁਣਨਾ ਚਾਹੀਦਾ ਬਿਲਕੁਲ ਬਜ਼ੁਰਗਾਂ ਦੀ ਐਡਵਾਈਸ ਦੀ ਰਿਸਪੈਕਟ ਕਰਨੀ ਚਾਹੀਦੀ ਆ ਜ਼ਰੂਰ ਆਪਣੀਆਂ ਦੀ ਫੀਲਿੰਗਸ ਦਾ ਧਿਆਨ ਰੱਖਣਾ ਚਾਹੀਦਾ ਹਾਂ ਪਰ ਆਪਣੀ ਸਾਰੀ ਜ਼ਿੰਦਗੀ ਦੂਸਰਿਆਂ ਦੀ ਅਪਰੂਵਲ ਹਵਾਲੇ ਨਹੀਂ ਕਰਨੀ ਚਾਹੀਦੀ ਜਿਹੜੇ ਕਰਦੇ ਨੇ ਉਹਨਾਂ ਵਾਸਤੇ ਇੱਕ ਐਡਵਾਈਸ ਕਿ ਇਹ ਬਿਲਕੁਲ ਵੀ ਠੀਕ ਨਹੀਂ ਜਿਹੜੀ ਜ਼ਿੰਦਗੀ ਦਾ ਹਿਸਾਬ ਆਖਰ ਤੁਹਾਨੂੰ ਦੇਣਾ ਹੈ ਉਸ ਦੇ ਹਰ ਫੈਸਲੇ ਲਈ ਦੁਨੀਆ ਦੀ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਇਸਦਾ ਮਤਲਬ ਸਟਬਨ ਹੋਣਾ ਨਹੀਂ ਜਾਂ ਫਿਰ ਇਹਦਾ ਮਤਲਬ ਸੈਲਫਿਸ਼ ਹੋਣਾ ਨਹੀਂ ਇਹਦਾ ਮਤਲਬ ਆ ਕਿ ਆਪਣੀਆਂ ਵੈਲਿਊਜ਼ ਨੂੰ ਸਮਝਣਾ ਆਪਣੀਆਂ ਲਿਮਿਟੇਸ਼ਨਸ ਸਮਝਣਾ ਅਤੇ ਆਪਣੀ ਜ਼ਿੰਦਗੀ ਦੀ ਜਿਹੜਾ ਸਟੀਅਰਿੰਗ ਆ ਆਪਣੀ ਜ਼ਿੰਦਗੀ ਦਾ ਉਹ ਆਪਣੇ ਹੱਥ ਵਿੱਚ ਰੱਖਣਾ ਮੰਨ ਲਓ ਕਿ ਇੱਕ ਪੰਜਾਬੀ ਯੰਗ ਮੁੰਡਾ ਆਸਟ੍ਰੇਲੀਆ ਵਿੱਚ ਪੜ੍ਹ ਰਿਹਾ ਪੇਰੈਂਟਸ ਚਾਹੁੰਦੇ ਨੇ ਕਿ ਉਹ ਇੱਕ ਪਰਟੀਕੁਲਰ ਪ੍ਰੋਫੈਸ਼ਨ ਚੁਣੇ ਉਹਦਾ ਮਨ ਕਿਸੇ ਹੋਰ ਫੀਲਡ ਵਿੱਚ ਹੁੰਦਾ ਅਤੇ ਹੁਣ ਦੋਵਾਂ ਪਾਸਿਆਂ ਦੇ ਫੀਲਿੰਗਸ ਦੀ ਗੱਲ ਆ ਦੋਵਾਂ ਪਾਸਿਆਂ ਦੀਆਂ ਫੀਲਿੰਗਸ ਨੇ ਪੇਰੈਂਟਸ ਨੇ ਸੈਕਰੀਫਾਈਸ ਕੀਤੇ ਅਤੇ ਬੱਚੇ ਦੀ ਆਪਣੀ ਆਈਡੈਂਟੀਟੀ ਆ ਇੱਥੇ ਸੋਲਿਊਸ਼ਨ ਇਹ ਨਹੀਂ ਕਿ ਇੱਕ ਪਾਸਾ ਸਹੀ ਅਤੇ ਜਾਂ ਫਿਰ ਦੂਸਰਾ ਪਾਸਾ ਗਲਤ ਸੋਲਿਊਸ਼ਨ ਕੋਨਵਰਸੇਸ਼ਨਸ ਵਿੱਚ ਹੁੰਦਾ ਰਿਸਪੈਕਟਫੁੱਲ ਕੋਨਵਰਸੇਸ਼ਨ ਮੈਂ ਤੁਹਾਡੀ ਗੱਲ ਸਮਝਦਾ ਹਾਂ ਅਤੇ ਤੁਸੀਂ ਮੇਰੀ ਗੱਲ ਵੀ ਸੁਣੋ ਇਹ ਸੈਂਟੈਂਸ ਰਿਲੇਸ਼ਨਸ਼ਿਪ ਬਚਾਉਂਦੇ ਨੇ ਘਰਾਂ ਵਿੱਚ ਅਕਸਰ ਪ੍ਰੋਬਲਮ ਡਿਸਐਗਰੀਮੈਂਟਸ ਨਹੀਂ ਹੁੰਦੀਆਂ ਪ੍ਰੋਬਲਮ ਹੁੰਦੀ ਆ ਡਿਸਐਗਰੀਮੈਂਟ ਦਾ ਤਰੀਕਾ ਜੇ ਅਸੀਂ ਹਰ ਡਿਸਕਸ਼ਨ ਨੂੰ ਈਗੋ ਦੀ ਬੈਟਲ ਬਣਾ ਲਈਏ ਅਤੇ ਕਿਸੇ ਇੱਕ ਦੀ ਜਿੱਤ ਹੋ ਸਕਦੀ ਆ ਪਰ ਉੱਥੇ ਰਿਲੇਸ਼ਨਸ਼ਿਪ ਹਾਰ ਜਾਂਦਾ ਹੈ ਅਤੇ ਇਹ ਹਸਬੈਂਡਸ ਵਾਈਫ ਵਿੱਚ ਵੀ ਪੇਰੈਂਟਸ ਚਿਲਡਰਨ ਵਿੱਚ ਵੀ ਸਿਬਲਿੰਗਸ ਵਿੱਚ ਵੀ ਅਤੇ ਬਿਜ਼ਨਸ ਪਾਰਟਨਰਸ ਵਿੱਚ ਵੀ ਦੋਸਤਾਂ ਵਿੱਚ ਵੀ ਕਿਸੇ ਵੀ ਰਿਸ਼ਤੇ ਵਿੱਚ ਜਿਹੜਾ ਕੋਨਵਰਸੇਸ਼ਨ ਦਾ ਤਰੀਕਾ ਆ ਉਹੀ ਰਿਲੇਸ਼ਨਸ਼ਿਪ ਨੂੰ ਸਟਰੋਂਗ ਬਣਾਉਂਦਾ ਅਤੇ ਉਹੀ ਰਿਲੇਸ਼ਨਸ਼ਿਪ ਨੂੰ ਵੀਕ ਬਣਾਉਂਦਾ ਔਰ ਕੋਨਵਰਸੇਸ਼ਨ ਦਾ ਤਰੀਕਾ ਹੀ ਰਿਲੇਸ਼ਨਸ਼ਿਪ ਨੂੰ ਬ੍ਰੇਕ ਵੀ ਕਰ ਦਿੰਦਾ ਹੈ ਰਿਸ਼ਤੇ ਵਿੱਚ ਜੇ ਇੱਕ ਦੂਸਰੇ ਨੂੰ ਸਮਝਿਆ ਨਾ ਜਾਵੇ ਸਿਰਫ ਇਹ ਕਹਿ ਦਿੱਤਾ ਜਾਵੇ ਕਿ ਮੇਰਾ ਤਾਂ ਇਹੀ ਤਰੀਕਾ ਆ ਕਿ ਦੂਸਰਾ ਇਸ ਨੂੰ ਸਮਝੇ ਅਤੇ ਫਿਰ ਰਿਲੇਸ਼ਨਸ਼ਿਪ ਚੱਲਦਾ ਨਹੀਂ ਰਿਸ਼ਤੇ ਉਹ ਨਹੀਂ ਜਿੱਥੇ ਹਰ ਗੱਲ ਉੱਤੇ ਸਹਿਮਤੀ ਹੋਵੇ ਰਿਸ਼ਤੇ ਉਹ ਨੇ ਜਿੱਥੇ ਅਸਹਿਮਤੀ ਵਿੱਚ ਵੀ ਇੱਜ਼ਤ ਬਚੀ ਰਹੇ ਅੱਜ ਦੀ ਇਹ ਲਾਈਨ ਨੂੰ ਜ਼ਰੂਰ ਆਪਣੇ ਨਾਲ ਰੱਖਿਓ ਆਪਣੇ ਨਾਲ ਲੈ ਕੇ ਜਾਇਓ ਔਰ ਇਹਦੇ ਵਿੱਚ ਲਈ ਸੋਚਿਓ ਜ਼ਰੂਰ ਇੱਕ ਵਾਰੀ ਫਿਰ ਇਹ ਮੈਂ ਲਾਈਨ ਦੁਹਰਾਉਣੀ ਚਾਹਵਾਂਗੀ ਕਿ ਰਿਸ਼ਤੇ ਉਹ ਨਹੀਂ ਜਿੱਥੇ ਹਰ ਗੱਲ ਉੱਤੇ ਸਹਿਮਤੀ ਹੋਵੇ ਰਿਸ਼ਤੇ ਉਹ ਹੁੰਦੇ ਨੇ ਜਿੱਥੇ ਅਸਹਿਮਤੀ ਵਿੱਚ ਵੀ ਇੱਜ਼ਤ ਬਚੀ ਰਹੇ ਕਈ ਵਾਰੀ ਪੰਜਾਬੀ ਫੈਮਿਲੀਜ਼ ਵਿੱਚ ਅਸੀਂ ਪਿਆਰ ਬਹੁਤ ਕਰਦੇ ਹਾਂ ਪਰ ਐਕਸਪ੍ਰੈਸ ਘੱਟ ਕਰਦੇ ਹਾਂ ਕੰਸਰਨਸ ਬਹੁਤ ਹੁੰਦੇ ਨੇ ਪਰ ਟੋਨ ਜਿਹੜੀ ਆ ਉਹ ਥੋੜ੍ਹੀ ਜਿਹੀ ਕੌੜੀ ਹੋ ਜਾਂਦੀ ਆ

ਅਸੀਂ ਅਕਸਰ ਕਹਿੰਦੇ ਹਾਂ ਕਿ ਮੈਂ ਤੇਰੇ ਭਲੇ ਲਈ ਕਹਿ ਰਿਹਾ, ਪਰ ਸਾਹਮਣੇ ਵਾਲੇ ਨੂੰ ਸਿਰਫ ਕ੍ਰਿਟਿਸਿਜ਼ਮ ਸੁਣਾਈ ਦਿੰਦਾ ਹੈ। ਤੇ ਇਸ ਤਰ੍ਹਾਂ ਕਿਉਂ ਹੁੰਦਾ? ਕਿਉਂਕਿ ਇੰਟੈਂਸ਼ਨ ਚੰਗੀ ਹੋਣਾ ਹੀ ਕਾਫੀ ਨਹੀਂ ਹੁੰਦਾ, ਡਿਲੀਵਰੀ ਜਿਹੜੀ ਇਸ ਇੰਟੈਂਸ਼ਨ ਦੀ ਡਿਲੀਵਰੀ ਆ ਉਹ ਬਹੁਤ ਹੀ ਇੰਪੋਰਟੈਂਟ ਹੁੰਦੀ ਆ। ਤੇ ਅੱਜ ਇੱਕ ਪ੍ਰੈਕਟੀਕਲ ਚੈਲੰਜ, ਜਿਸ ਆਪਣੇ ਲਈ ਤੁਹਾਡੀ ਕੁਝ ਟੈਂਸ਼ਨ ਚੱਲ ਰਹੀ ਆ, ਅੱਜ ਉਹਨੂੰ ਇਮੀਡੀਏਟਲੀ ਲੈਕਚਰ ਨਹੀਂ ਦੇਣਾ, ਇੱਕ ਕੁਐਸਚਨ ਪੁੱਛਣਾ ਕਿ ਤੂੰ ਇਸ ਸਿਚੁਏਸ਼ਨ ਨੂੰ ਕਿਵੇਂ ਵੇਖਦਾ ਹੈ। ਅਤੇ ਜਦੋਂ ਉਹ ਬੋਲੇ, ਵਿਚਕਾਰ ਆਪਣਾ ਐਂਸਰ ਤਿਆਰ ਨਾ ਕਰਨਾ, ਸੱਚਮੁੱਚ ਉਹਨੂੰ ਸੁਣਨਾ। ਕਈ ਘਰਾਂ ਨੂੰ ਹੋਰ ਐਡਵਾਈਸ ਨਹੀਂ ਚਾਹੀਦੀ, ਉਹਨਾਂ ਨੂੰ ਇੱਕ ਦੂਜੇ ਨੂੰ ਸੁਣਨ ਲਈ 10 ਮਿੰਟ ਚਾਹੀਦੇ ਨੇ। ਅਤੇ ਜ਼ਿੰਦਗੀ ਦੀ ਸਭ ਤੋਂ ਵੱਡੀ ਆਇਰਨੀ, ਉਹ ਆਇਰਨੀ ਕੀ ਆ? ਅਸੀਂ ਸਟ੍ਰੇਂਜਰਸ ਨਾਲ ਬੜੀ ਪੋਲਾਈਟਲੀ ਗੱਲ ਕਰਦੇ ਹਾਂ, ਥੈਂਕ ਯੂ, ਸੋਰੀ, ਐਕਸਕਿਊਜ਼ ਮੀ, ਹੈਵ ਅ ਨਾਈਸ ਡੇ। ਅਤੇ ਕਈ ਵਾਰੀ ਆਪਣੇ ਘਰ ਦੇ ਲੋਕਾਂ ਲਈ ਪੇਸ਼ੈਂਸ ਜਿਹੜੀ ਆ ਉਹ ਸਭ ਤੋਂ ਘੱਟ ਬਚਦੀ ਆ, ਕਿਉਂਕਿ ਅਸੀਂ ਐਜ਼ਿਊਮ ਕਰ ਲੈਂਦੇ ਹਾਂ ਕਿ ਇਹ ਤਾਂ ਆਪਣੇ ਨੇ ਅਤੇ ਅਸੀਂ ਉਹਨਾਂ ਨੂੰ ਗਰੰਟਿਡ ਲੈ ਲੈਂਦੇ ਹਾਂ, ਪਰ ਆਪਣੇ ਹੀ ਤਾਂ ਸਭ ਤੋਂ ਜ਼ਿਆਦਾ ਸੰਭਾਲਣ ਵਾਲੇ ਹੁੰਦੇ ਨੇ। ਦੁਨੀਆ ਤੋਂ ਥੱਕ ਕੇ ਅਸੀਂ ਜਿੱਥੇ ਮੁੜਦੇ ਹਾਂ ਉਹ ਸਾਡਾ ਆਪਣਾ ਘਰ ਹੁੰਦਾ। ਘਰ ਨੂੰ ਕੋਰਟ ਨਾ ਬਣਾਓ ਜਿੱਥੇ ਹਰ ਕੋਈ ਆਪਣਾ ਕੇਸ ਪ੍ਰੂਵ ਕਰ ਰਿਹਾ ਹੋਵੇ, ਘਰ ਨੂੰ ਉਹ ਜਗ੍ਹਾ ਬਣਾਓ ਜਿੱਥੇ ਕੋਈ ਆਪਣੀ ਗਲਤੀ ਨੂੰ ਮੰਨ ਵੀ ਸਕੇ ਅਤੇ ਥੱਕਿਆ ਹੋਵੇ ਅਤੇ ਚੁੱਪ ਵੀ ਰਹਿ ਸਕੇ ਅਤੇ ਡਿੱਗੇ ਤਾਂ ਕੋਈ ਉਸਨੂੰ ਉਠਾ ਲਵੇ। ਇਸ ਥੋਟ ਨਾਲ ਅਸੀਂ ਫਿਰ ਤੁਹਾਡੇ ਵਾਸਤੇ ਬੈਕ ਟੂ ਬੈਕ ਸੌਂਗਸ ਪਲੇ ਕਰਾਂਗੇ, ਪਰ ਇਹਨਾਂ ਗੱਲਾਂ ਬਾਰੇ ਤੁਸੀਂ ਸਿਰਫ ਸੁਣਨਾ ਹੀ ਨਹੀਂ ਹੈ, ਇਹਨਾਂ ਨੂੰ ਤੁਸੀਂ ਇਹਨਾਂ ਬਾਰੇ ਵਿਚਾਰ ਵੀ ਜ਼ਰੂਰ ਕਰਿਓ ਕਿ ਕੀ ਤੁਹਾਨੂੰ ਇਹ ਗੱਲਾਂ ਠੀਕ ਲੱਗੀਆਂ ਜਾਂ ਨਹੀਂ ਲੱਗੀਆਂ, ਤੁਸੀਂ ਇਹਨਾਂ ਦੇ ਉੱਪਰ ਅਸਰ ਕਰੋਗੇ ਜਾਂ ਨਹੀਂ ਕਰੋਗੇ। ਜਵਾਬ ਦੇਣ ਲਈ 0434-233-971

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: ਹਾਂਜੀ, ਵੈਲਕਮ ਬੈਕ ਜੀ। ਸਵੇਰ ਅੱਗੇ ਵੱਲ ਵੱਧ ਰਹੀ ਹੈ ਅਤੇ ਹੁਣ ਅਸੀਂ ਆਪਣੇ ਅੱਜ ਦੇ ਕਨਵਰਸੇਸ਼ਨ ਦੇ ਨਾਲ ਨਾਲ ਇੱਕ ਨਜ਼ਰ 1 ਅਕਤੂਬਰ 2026 ਦੀਆਂ ਕੁਝ ਅਹਿਮ ਖਬਰਾਂ ਉੱਤੇ ਵੀ ਪਾ ਲਈਏ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਹਾਊਸ ਹੋਲਡ ਇਕਾਨਮੀ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਕੈਸ਼ ਰੇਟ ਵਧਾਏ ਜਾਣ ਤੋਂ ਬਾਅਦ ਆਸਟ੍ਰੇਲੀਆ ਦੀਆਂ ਵੱਡੀਆਂ ਬੈਂਕਸ ਨੇ ਵੀ ਇੰਟਰਸਟ ਰੇਟ ਇਨਕਰੀਜ਼ ਅਨਾਊਂਸ ਕੀਤਾ। ABC ਦੇ ਮੁਤਾਬਕ ਕੈਸ਼ ਰੇਟ ਹੁਣ 2011 ਤੋਂ ਬਾਅਦ 15 ਸਾਲਾਂ ਤੋਂ ਬਾਅਦ ਦੇ ਸਭ ਤੋਂ ਉੱਚੇ ਪੱਧਰ ਉੱਤੇ ਪਹੁੰਚ ਚੁੱਕੀ ਹੈ। ਇਸ ਦਾ ਪ੍ਰੈਕਟੀਕਲ ਅਸਰ ਮੌਰਗੇਜ ਵਾਲੇ ਹਾਊਸ ਹੋਲਡਸ ਉੱਤੇ ਪੈਣਾ ਸੁਭਾਵਿਕ ਆ। ਇਸੇ ਨਾਲ ਪ੍ਰੋਪਰਟੀ ਮਾਰਕੀਟ ਤੋਂ ਵੀ ਅੱਜ ਸਵੇਰੇ ਮਹੱਤਵਪੂਰਨ ਅਪਡੇਟ ਆ। ABC ਦੇ ਅੱਜ ਦੇ ਫਿਗਰਸ ਮੁਤਾਬਕ ਆਸਟ੍ਰੇਲੀਅਨ ਹਾਊਸ ਪ੍ਰਾਈਸਿਸ ਸਪਟੰਬਰ ਵਿੱਚ ਲਗਾਤਾਰ 6ਵੇਂ ਮਹੀਨੇ ਘਟੇ ਨੇ। ਕੁਝ ਮਾਰਕੀਟ ਐਕਸਪਰਟਸ ਹੋਰ ਡਿਕਲਾਈਨਸ ਦੀ ਸੰਭਾਵਨਾ ਬਾਰੇ ਵੀ ਗੱਲ ਕਰ ਰਹੇ ਨੇ। ਹੁਣ ਇੱਥੇ ਇੱਕ ਗੱਲ ਬਹੁਤ ਹੀ ਕਲੀਅਰ ਕਰਦੇ ਹਾਂ ਕਿ ਪ੍ਰੋਪਰਟੀ ਜਾਂ ਮੌਰਗੇਜ ਬਾਰੇ ਇਹ ਜਨਰਲ ਇਨਫੋਰਮੇਸ਼ਨ ਆ। ਆਪਣੇ ਫਾਈਨੈਂਸ਼ੀਅਲ ਡਿਸੀਜਨਸ ਲਈ ਆਪਣੀ ਇੰਡੀਵਿਜੁਅਲ ਸਿਚੁਏਸ਼ਨ ਦੇ ਮੁਤਾਬਕ ਕੁਆਲੀਫਾਈਡ ਐਡਵਾਈਜ਼ਰਸ ਨਾਲ ਗੱਲ ਕਰਨੀ ਹਮੇਸ਼ਾ ਵਧੀਆ ਰਹਿੰਦੀ ਆ। ਪਰ ਇੱਕ ਬ੍ਰੋਡਰ ਲੈਸਨ ਸਾਡੇ ਅੱਜ ਦੇ ਟੌਪਿਕ ਨਾਲ ਜ਼ਰੂਰ ਜੁੜਦਾ ਹੈ। ਅਸੀਂ ਕਈ ਵਾਰੀ ਫਾਈਨੈਂਸ਼ੀਅਲ ਸਕਸੈਸ ਨੂੰ ਇਮੋਸ਼ਨਲ ਸਕਸੈਸ ਸਮਝ ਲੈਂਦੇ ਹਾਂ। ਵੱਡਾ ਕਾਰ ਹੋ ਗਿਆ, ਦੂਸਰੀ ਪ੍ਰੋਪਰਟੀ ਆ ਗਈ, ਬਿਜ਼ਨਸ ਐਕਸਪੈਂਡ ਹੋ ਗਿਆ, ਨਵੀਂ ਕਾਰ ਆ ਗਈ, ਇਹ ਸਭ ਅਚੀਵਮੈਂਟਸ ਨੇ। ਇਹਨਾਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ, ਪਰ ਜੇ ਨਾਲ ਨਾਲ ਸਟ੍ਰੈਸ ਵੀ ਡਬਲ ਹੋ ਗਿਆ, ਨੀਂਦ ਘੱਟ ਹੋ ਗਈ, ਘਰ ਵਿੱਚ ਗੱਲਬਾਤ ਜਿਹੜੀ ਆ ਉਹ ਘੱਟ ਹੋ ਗਈ, ਜਾਂ ਘਰ ਦੇ ਜਿਹੜੇ ਇਨਵਾਇਰਮੈਂਟ ਆ ਉਹਦੇ ਵਿੱਚ ਚੇਂਜ ਹੋ ਗਈ, ਹੈਲਥ ਲਈ ਸਾਡੇ ਕੋਲ ਟਾਈਮ ਹੈ ਨਹੀਂ, ਜਾਂ ਫਿਰ ਇੱਕ ਵਾਰੀ ਸਾਨੂੰ ਲੱਗ ਰਿਹਾ ਕਿ ਇਹ ਸਾਰੇ ਕਾਸੇ ਦੇ ਨਾਲ ਸਾਡੇ ਘਰ ਦਾ ਮਾਹੌਲ ਜਿਹੜਾ ਉਹ ਖਰਾਬ ਹੋ ਰਿਹਾ, ਅਤੇ ਇੱਕ ਵਾਰੀ ਕੈਲਕੂਲੇਸ਼ਨ ਵਿੱਚ ਇਹ ਕੋਸਟ ਵੀ ਜੋੜ ਲੈਣੀਆਂ ਬਹੁਤ ਹੀ ਜ਼ਰੂਰੀ ਨੇ। ਅਤੇ ਅੱਜ ਦੀ ਇੱਕ ਹੋਰ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਆ ਉਹ ਇਹ ਆ ਕਿ ਹਰ ਉਹ ਚੀਜ਼ ਜੋ ਤੁਹਾਡਾ ਬੈਂਕ ਬੈਲੈਂਸ ਵਧਾਵੇ, ਲਾਜ਼ਮੀ ਨਹੀਂ ਕਿ ਉਹ ਤੁਹਾਡੀ ਜ਼ਿੰਦਗੀ ਵੀ ਅਮੀਰ ਕਰੇ। ਅਮੀਰੀ ਦੇ ਹੋਰ ਵੀ ਬਹੁਤ ਸਾਰੇ ਰੂਪ ਹੁੰਦੇ ਨੇ। ਸਮਾਂ ਹੋਣਾ ਵੀ ਅਮੀਰੀ ਆ, ਸਿਹਤ ਹੋਣਾ ਵੀ ਅਮੀਰੀ ਆ, ਸੋਹਣੇ ਰਿਸ਼ਤੇ ਹੋਣਾ ਵੀ ਅਮੀਰੀ ਹੋ ਸਕਦੀ ਆ, ਅਤੇ ਰਾਤ ਨੂੰ ਨਿਸ਼ਚਿੰਤ ਹੋ ਕੇ ਸੌਣਾ, ਵਧੀਆ ਨੀਂਦ ਆਉਣੀ ਵੀ ਅਮੀਰੀ ਹੋ ਸਕਦੀ ਆ, ਘਰ ਆ ਕੇ ਕਿਸੇ ਨਾਲ ਹੱਸ ਸਕਣਾ, ਅਤੇ ਜਦੋਂ ਘਰ ਆਈਏ ਘਰ ਦੇ ਵਿੱਚ ਕਿਸੇ ਦਾ ਮੌਜੂਦ ਹੋਣਾ ਕਿ ਉਹਦੇ ਨਾਲ ਤੁਸੀਂ ਹੱਸ ਸਕੋ, ਗੱਲ ਕਰ ਸਕੋ, ਉਹ ਵੀ ਇੱਕ ਅਮੀਰੀ ਹੁੰਦੀ ਆ। ਅਤੇ ਆਪਣੇ ਪੇਰੈਂਟਸ ਨੂੰ ਫੋਨ ਕਰਨ ਵੇਲੇ ਇਹ ਨਹੀਂ ਸੋਚਣਾ ਕਿ ਮੇਰੇ ਕੋਲ ਸਿਰਫ 2 ਮਿੰਟ ਹੀ ਨੇ, ਇਹ ਵੀ ਕਿਸੇ ਵੈਲਥ ਤੋਂ ਘੱਟ ਨਹੀਂ ਕਿ ਜਦੋਂ ਅਸੀਂ ਆਪਣੇ ਪੇਰੈਂਟਸ ਦੇ ਨਾਲ ਗੱਲ ਕਰੀਏ ਅਤੇ ਸਾਨੂੰ ਇਹ ਨਾ ਸੋਚਣਾ ਪਵੇ ਕਿ ਮੇਰੇ ਕੋਲ ਸਿਰਫ ਅਤੇ ਸਿਰਫ 2 ਮਿੰਟ ਨੇ। ਜਦੋਂ ਵੀ ਕਾਲ ਕਰੀਏ ਸੋਚੀਏ ਕਿ ਕੋਈ ਗੱਲ ਨਹੀਂ, ਜਿੰਨਾ ਸਮਾਂ ਉਹਨਾਂ ਨੂੰ ਚਾਹੀਦਾ ਹੋਵੇਗਾ ਉਹ ਮੇਰੇ ਨਾਲ ਗੱਲ ਕਰਨਗੇ, ਅਤੇ ਜਿਹੜੀਆਂ ਮੇਰੇ ਦਿਲ ਵਿੱਚ ਗੱਲਾਂ ਨੇ ਮੈਂ ਉਹ ਗੱਲਾਂ ਕਰਾਂਗਾ, ਇਹ ਵੀ ਅਮੀਰੀ ਹੋ ਸਕਦੀ ਆ। ਅਤੇ ਇੱਕ ਹੋਰ ਕੰਜ਼ਿਊਮਰ ਜਿਹੜੀ ਪ੍ਰੈਕਟੀਕਲ ਕੰਜ਼ਿਊਮਰ ਆ ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਸਟ੍ਰੇਲੀਆ ਵਿੱਚ ਕਾਰਡ ਸਰਚਾਰਜ ਬਾਰੇ ਚੇਂਜਿਸ ਅੱਜ ਤੋਂ ਸਮਾਲ ਬਿਜ਼ਨਸਿਸ ਅਤੇ ਕਸਟਮਰਸ ਲਈ ਮਹੱਤਵਪੂਰਨ ਹੋ ਰਹੇ ਨੇ। ABC ਨੇ ਰਿਪੋਰਟ ਵਿੱਚ ਕਿਹਾ ਕਿ ਬਿਜ਼ਨਸਿਸ ਵੱਲੋਂ ਕਾਰਡ ਟ੍ਰਾਂਜੈਕਸ਼ਨ ਕੋਸਟ ਕਸਟਮਰਸ ਤੱਕ ਸਰਚਾਰਜ ਰਾਹੀਂ ਪਾਸ ਕਰਨ ਦੀ ਪ੍ਰਥਾ ਵਿੱਚ ਅੱਜ 1 ਅਕਤੂਬਰ ਤੋਂ ਚੇਂਜਿਸ ਲਾਗੂ ਹੋ ਰਹੇ ਨੇ। ਸਮਾਲ ਬਿਜ਼ਨਸ ਓਪਰੇਟਰਸ ਇਹਨਾਂ ਪ੍ਰੋਸੈਸਿੰਗ ਕੋਸਟ ਦੇ ਇੰਪੈਕਟ ਬਾਰੇ ਕੰਸਰਨਸ ਜ਼ਾਹਰ ਕਰ ਰਹੇ ਹਨ। ਇਸ ਕਿਸਮ ਦੀਆਂ ਚੇਂਜਿਸ ਸਾਨੂੰ ਯਾਦ ਦਿਵਾਉਂਦੀਆਂ ਨੇ ਕਿ ਇਕੋਨਮੀ ਕੋਈ ਨਿਊਜ਼ਪੇਪਰ ਦਾ ਐਬਸਟ੍ਰੈਕਟ ਸਬਜੈਕਟ ਨਹੀਂ, ਇਕੋਨਮੀ ਗਰੋਸਰੀ ਟਰਾਲੀ ਵਿੱਚ ਵਿਖਦੀ ਆ। ਪ੍ਰੋਪਰਟੀ ਅਸੀਂ ਖਰੀਦ ਕੇ ਆਪਣੇ ਸਿਰ ਹੋਰ ਭਾਰ ਜਿਹੜਾ ਉਹਨੂੰ ਅਸੀਂ ਚੜ੍ਹਾ ਸਕਦੇ ਹਾਂ। ਇਹ ਜਿਹੜੀ ਜਿਹੜੀਆਂ ਚੇਂਜਿਸ ਨੇ ਇਹ ਸਾਨੂੰ ਪੈਟਰੋਲ ਪੰਪ ਉੱਤੇ ਵਿਖਾਈ ਦਿੰਦੀਆਂ ਨੇ, ਮੋਰਗੇਜ ਰਿਪੇਮੈਂਟ ਵਿੱਚ ਵਿਖਾਈ ਦਿੰਦੀ ਆ, ਕੈਫੇ ਦੇ ਬਿੱਲ ਵਿੱਚ ਜਦੋਂ ਅਸੀਂ ਰੈਸਟੋਰੈਂਟ ਜਾਂਦੇ ਹਾਂ ਉਹਦੇ ਡਿਨਰ ਜਾਂ ਲੰਚ ਦੇ ਬਿੱਲ ਵਿੱਚ ਇਹ ਚੇਂਜਿਸ ਜਿਹੜੀਆਂ ਸਾਨੂੰ ਦਿਖਾਈ ਦਿੰਦੀਆਂ ਨੇ। ਸਮਾਲ ਬਿਜ਼ਨਸ ਓਨਰ ਦੀ ਸਲੀਪਲੈਸ ਨਾਈਟ ਵਿੱਚ ਵਿਖਾਈ ਦੇ ਸਕਦੀ ਆ ਅਤੇ ਫੈਮਿਲੀ ਦੇ ਕਿਚਨ ਟੇਬਲ ਕਨਵਰਸੇਸ਼ਨ ਵਿੱਚ ਵਿਖਾਈ ਦਿੰਦੀ ਆ। ਇਸ ਲਈ ਫਾਈਨੈਂਸ਼ੀਅਲ ਪ੍ਰੈਸ਼ਰ ਵਿੱਚ ਇੱਕ ਦੂਜੇ ਉੱਤੇ ਬਲੇਮ ਪਾਉਣ ਦੀ ਬਜਾਏ ਪਲੈਨਿੰਗ ਜ਼ਰੂਰ ਕਰੋ। ਕਈ ਕਪਲਸ ਵਿੱਚ ਮਨੀ ਦੀ ਟੈਨਸ਼ਨ, ਰਿਲੇਸ਼ਨਸ਼ਿਪ ਦੀ ਟੈਨਸ਼ਨ ਬਣ ਜਾਂਦੀ ਆ ਅਤੇ ਇੱਕ ਕਹਿੰਦਾ ਕਿ ਤੂੰ ਬਹੁਤ ਖਰਚ ਕਰਦਾ ਅਤੇ ਦੂਸਰਾ ਕਹਿੰਦਾ ਕਿ ਤੂੰ ਹਰ ਵੇਲੇ ਕੰਟਰੋਲ ਕਰਦਾ ਅਤੇ ਡਿਸਕਸ਼ਨ ਨੰਬਰਸ ਤੋਂ ਕੈਰੈਕਟਰ ਉੱਤੇ ਚਲੀ ਜਾਂਦੀ ਆ। ਇਸ ਦਾ ਥਾਂ ਸਿੰਪਲ ਮੀਟਿੰਗ, ਸਿੰਪਲ ਕਨਵਰਸੇਸ਼ਨ ਕਰੋ। ਇੱਕ ਕੱਪ ਚਾਹ ਦਾ ਬਣਾਓ, ਬੈਂਕ ਸਟੇਟਮੈਂਟਸ, ਬਿਲਸ ਅਤੇ ਫਿਰ ਇੱਕ ਸੈਂਟੈਂਸ, ਪ੍ਰੋਬਲਮ ਤੂੰ ਨਹੀਂ, ਪ੍ਰੋਬਲਮ ਇਹ ਬਜਟ ਆ, ਆਓ ਦੋਵੇਂ ਮਿਲ ਕੇ ਇਸ ਨੂੰ ਸੋਲਵ ਕਰੀਏ। ਭਾਸ਼ਾ ਬਦਲਣ ਨਾਲ ਐਨਰਜੀ ਬਦਲ ਜਾਂਦੀ ਆ, ਤੂੰ ਵਰਸਿਸ ਮੈਂ ਦੀ ਥਾਂ ਆਪਾਂ, ਅਸੀਂ ਵਰਸਿਸ ਪ੍ਰੋਬਲਮ। ਇਹ ਫੋਰਮੂਲਾ ਫਾਈਨੈਂਸ਼ੀਅਲ ਫਾਈਨੈਂਸਿਸ ਵਿੱਚ ਨਹੀਂ ਆ ਜਾਂ ਇਹ ਕੋਈ ਕਿਤਾਬ ਸਾਨੂੰ ਸਿਖਾਉਂਦੀ ਨਹੀਂ ਆ, ਕੋਈ ਫਾਈਨੈਂਸ ਦਾ ਕੋਰਸ ਕਰੀਏ ਇਹ ਗੱਲਾਂ ਉਹਦੇ ਵਿੱਚ ਨਹੀਂ ਸਿਖਾਈਆਂ ਜਾਂਦੀਆਂ। ਜ਼ਿੰਦਗੀ ਦੇ ਬਹੁਤ ਸਾਰੇ ਕੌਨਫਲਿਕਟਸ ਵਿੱਚ ਇਹੀ ਕੰਮ ਕਰਦਾ ਹੈ ਸਾਡੀ ਕੋਨਵਰਸੇਸ਼ਨ ਦਾ ਤਰੀਕਾ। ਕਿਸੇ ਦੂਸਰੇ ਨੂੰ ਬਲੇਮ ਕਰਨ ਦੀ ਬਜਾਏ ਅਸੀਂ ਆਪਣੇ ਆਪ ਬਾਰੇ ਜ਼ਰੂਰ ਸੋਚੀਏ ਕਿ ਮੈਂ ਕਿੱਥੇ ਗਲਤ ਹਾਂ। ਵਿਕਟੋਰੀਆ ਦੀ ਇੱਕ ਹੋਰ ਲੋਕਲ ਅਪਡੇਟ ਵਿੱਚ, ABC ਵਿਕਟੋਰੀਆ ਅੱਜ ਮੈਲਬਰਨ ਏਅਰਪੋਰਟ ਰੇਲ ਪ੍ਰੋਜੈਕਟ ਦੇ ਇੱਕ ਕੀ ਸਟੇਸ਼ਨ ਦੇ 2031 ਤੱਕ ਬਣਨ ਦੀ ਯੋਜਨਾ ਨੂੰ ਟੌਪ ਸਟੋਰੀਜ਼ ਵਿੱਚ ਹਾਈਲਾਈਟ ਕਰ ਰਿਹਾ ਅਤੇ ਸੈਂਟਰਲ ਵਿਕਟੋਰੀਆ ਵਿੱਚ ਅੱਜ ਦੀ ਲੋਕਲ ਬਰੀਫਿੰਗ ਵਿੱਚ ਸਕੂਲ ਟ੍ਰੀ ਰਿਮੂਵਲ ਨਾਲ ਜੁੜਿਆ ਮਾਮਲਾ ਵੀ ਡਿਸਕਸ਼ਨ ਵਿੱਚ ਹੈ। ਖਬਰਾਂ ਬਦਲਦੀਆਂ ਰਹਿੰਦੀਆਂ ਨੇ, ਇੰਟਰਸਟ ਰੇਟਸ ਉੱਪਰ ਥੱਲੇ ਹੁੰਦੇ ਰਹਿੰਦੇ ਨੇ, ਪ੍ਰੋਪਰਟੀ ਮਾਰਕੀਟ ਵਿੱਚ ਉੱਪਰ ਥੱਲੇ ਵਾਲਾ ਉਤਰਾਅ ਚੜਾਅ ਆਉਂਦਾ ਰਹਿੰਦਾ ਹੈ, ਜੋਬਸ ਬਦਲਦੇ ਰਹਿੰਦੇ ਨੇ, ਗਵਰਨਮੈਂਟਸ ਵੀ ਬਦਲਦੀਆਂ ਨੇ ਅਤੇ ਟੈਕਨੋਲੋਜੀ ਵੀ ਬਦਲ ਰਹੀ ਹੈ ਜਿਹੜੀ ਕਿ ਅਸੀਂ ਵੇਖ ਰਹੇ ਹਾਂ ਕਿ ਬਹੁਤ ਹੀ ਤੇਜ਼ੀ ਨਾਲ ਬਦਲ ਰਹੀ ਹੈ। ਪਰ ਇੱਕ ਸਕਿੱਲ ਹਰ ਜਨਰੇਸ਼ਨ ਨੂੰ ਜ਼ਰੂਰੀ ਹੈ ਕਿ ਬਦਲਦੇ ਹਾਲਾਤਾਂ ਵਿੱਚ ਆਪਣਾ ਸੰਤੁਲਨ ਬਚਾਉਣਾ। ਇਸ ਲਈ ਅੱਜ ਆਪਣੇ ਆਪ ਨੂੰ ਜ਼ਰੂਰ ਪੁੱਛੋ ਕਿ ਮੈਂ ਹਰ ਚੇਂਜ ਨੂੰ ਕ੍ਰਾਈਸਿਸ ਬਣਾ ਲੈਂਦਾ ਜਾਂ ਪਹਿਲਾਂ ਫੈਕਟਸ ਵੇਖਦਾ ਅਤੇ ਫਿਰ ਆਪਸ਼ਨਸ ਅਤੇ ਫਿਰ ਡਿਸੀਜਨ। ਸ਼ਾਂਤ ਮਨ ਪ੍ਰੋਬਲਮਸ ਨੂੰ ਗਾਇਬ ਨਹੀਂ ਕਰਦਾ ਪਰ ਪ੍ਰੋਬਲਮਸ ਨੂੰ ਉਸਦੇ ਅਸਲ ਸਾਈਜ਼ ਵਿੱਚ ਵੇਖਣ ਵਿੱਚ ਮਦਦ ਜ਼ਰੂਰ ਕਰਦਾ ਹੈ। ਕੀ ਇਹ ਸਾਰੀਆਂ ਗੱਲਾਂ ਤੁਹਾਡੇ ਉੱਪਰ ਟੁੱਕਦੀਆਂ ਨੇ? ਜੇ ਟੁੱਕਦੀਆਂ ਨੇ ਜਾਂ ਤੁਸੀਂ ਰਿਲੇਟ ਕਰ ਪਾਉਂਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਤਾਂ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਪਰ ਸਾਂਝ ਬਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਨੰਬਰ ਹੋਣਾ ਤੁਹਾਡੇ ਕੋਲ ਬਹੁਤ ਜ਼ਰੂਰੀ ਹੈ ਔਰ ਸਾਂਝ ਬਣਾਉਣ ਵਾਸਤੇ ਨੰਬਰ ਹੈਗਾ ਜੀ 0434233971। ਤੁਸੀਂ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ ਅਤੇ ਮਿਊਜ਼ਿਕ ਤੋਂ ਬਾਅਦ ਆ ਕੇ ਤੁਹਾਡੇ ਨਾਲ ਫਿਰ ਪਾਵਾਂਗੇ ਸਾਂਝ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ 88.9 ਵਿਨ FM ਤੋਂ।

ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ। ਅਤੇ ਮਿਊਜ਼ਿਕ ਤੋਂ ਬਾਅਦ ਗੱਲ ਇੱਕ ਬਹੁਤ ਹੀ ਖੂਬਸੂਰਤ, ਪਰ ਕਈ ਵਾਰੀ ਕਈਆਂ ਨੂੰ ਇਹ ਗੱਲ ਜਿਹੜੀ ਆ ਉਹ ਥੋੜ੍ਹਾ ਜਿਹਾ ਪੇਨਫੁਲ ਸਬਜੈਕਟ ਲੱਗਦੀ ਆ। ਅਤੇ ਉਹ ਗੱਲ ਇਹ ਆ ਕਿ ਪੁਰਾਣੀ ਜ਼ਿੰਦਗੀ ਨੂੰ ਛੱਡੇ ਬਿਨਾਂ ਨਵੀਂ ਜ਼ਿੰਦਗੀ ਕਿਵੇਂ ਬਣਾਈਏ। ਇਹ ਵਾਲੀ ਇੱਕ ਸਿਰਫ ਇੱਕ ਲਾਈਨ ਆ ਕਿ ਪੁਰਾਣੀ ਜ਼ਿੰਦਗੀ ਨੂੰ ਛੱਡੇ ਬਿਨਾਂ ਨਵੀਂ ਜ਼ਿੰਦਗੀ ਕਿਵੇਂ ਬਣਾਈਏ। ਬਹੁਤ ਸਾਰੇ ਲੋਕ ਇਸ ਨੂੰ, ਇਸ ਇੱਕ ਨਿੱਕੀ ਜਿਹੀ ਲਾਈਨ ਨੂੰ, ਨਿੱਕੇ ਜਿਹੇ ਸੈਂਟੈਂਸ ਨੂੰ ਆਪਣੇ ਨਾਲ ਰਿਲੇਟ ਕਰਨ ਜ਼ਰੂਰ ਕਰ ਪਾਉਣਗੇ। ਖਾਸ ਕਰਕੇ ਸਾਡੇ ਵਰਗੇ ਮਾਈਗ੍ਰੈਂਟ ਫੈਮਲੀਜ਼ ਲਈ, ਜਿਨ੍ਹਾਂ ਦਾ ਦਿਲ ਕਈ ਵਾਰੀ ਦੋ ਦੇਸ਼ਾਂ ਵਿੱਚ ਇਕੱਠਾ ਧੜਕਦਾ। ਇੱਕ ਵਾਰੀ ਉਹ ਸੋਚਦੇ ਆ ਕਿ ਅਸੀਂ ਬਹੁਤ ਲੱਕੀ ਹਾਂ ਕਿ ਅਸੀਂ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕ ਵਿੱਚ ਆ ਗਏ, ਅਸੀਂ ਕਿੰਨੇ ਸਕਸੈਸਫੁਲ ਹੋ ਗਏ ਹਾਂ ਆਪਣਾ ਦੇਸ਼ ਛੱਡ ਕੇ। ਅਤੇ ਦੂਸਰੇ ਟਾਈਮ ਉਹਨਾਂ ਦਾ ਦਿਲ ਕਰਦਾ ਕਿ ਨਹੀਂ, ਅਸੀਂ ਆਪਣਿਆਂ ਤੋਂ ਦੂਰ ਹਾਂ। ਬੇਸ਼ੱਕ ਬਹੁਤ ਸਾਰੇ ਮਾਈਗ੍ਰੈਂਟ ਜਿਹੜੀਆਂ ਫੈਮਲੀਜ਼ ਨੇ, ਉਹਨਾਂ ਨੇ ਆਪਣੇ ਪਰਿਵਾਰ ਦੇ ਸਾਰੇ, ਜਿਹੜੀ ਕਲੋਜ਼ ਫੈਮਲੀ ਹੁੰਦੀ ਆ ਉਹਨੂੰ ਵੀ ਆਪਣੇ ਕੋਲ ਬੁਲਾ ਲਿਆ ਹੁੰਦਾ। ਕੁਛ ਕਲੋਜ਼ ਰਿਲੇਸ਼ਨਸ ਵੀ ਆ ਜਾਂਦੇ ਨੇ, ਆਪਣਾ ਕਲੋਜ਼ ਪਰਿਵਾਰ ਵੀ ਹੁੰਦਾ, ਆਪਣੀ ਇਮੀਡੀਏਟ ਫੈਮਲੀ, ਅਤੇ ਕੁਛ ਕਜ਼ਨਸ, ਅੰਕਲਸ, ਆਂਟੀਸ, ਹੈ ਨਾ, ਜਿਨ੍ਹਾਂ ਨੂੰ ਅਸੀਂ ਮਿਸ ਕਰਨਾ ਹੁੰਦਾ। ਕਈ ਵਾਰੀ ਕਈਆਂ ਨਾਲ ਗੱਲ ਕਰੋ ਅਤੇ ਉਹ ਕਹਿੰਦੇ ਨਹੀਂ, ਸਾਡਾ ਸਾਰਾ ਹੀ ਪਰਿਵਾਰ ਇੱਥੇ ਆ। ਪਰ ਫਿਰ ਵੀ ਉਹਨਾਂ ਦਾ ਦਿਲ ਆਪਣੇ ਛੱਡੇ ਹੋਏ ਦੇਸ਼ ਵਿੱਚ ਜ਼ਰੂਰ ਧੜਕਦਾ। ਉੱਥੋਂ ਦੀ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਦੀ ਕਮੀ ਮਹਿਸੂਸ ਜ਼ਰੂਰ ਹੁੰਦੀ ਆ। ਇਸ ਟਾਈਮ ਸਟੂਡੀਓ ਦੇ ਵਿੱਚ 9:32 ਅਤੇ 10 ਸੈਕਿੰਡ ਹੋ ਚੁੱਕੇ ਨੇ। ਪਤਾ ਹੀ ਨਹੀਂ ਲੱਗਾ ਕਿ ਕਦੋਂ 1 ਘੰਟਾ ਅਤੇ 30 ਮਿੰਟ, 28 ਮਿੰਟ, ਯਾਨੀ ਕਿ 1 ਘੰਟਾ ਅਤੇ 28 ਮਿੰਟ ਤੁਹਾਡੇ ਨਾਲ ਬੀਤ ਗਏ ਗੱਲਾਂ ਕਰਦਿਆਂ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕਰ ਰਹੇ ਹੋਵੋਗੇ। ਮੇਰਾ ਤਾਂ ਸਮਾਂ ਬਹੁਤ ਵਧੀਆ ਲੰਘਿਆ ਤੁਹਾਡੇ ਨਾਲ, ਪਰ ਤੁਸੀਂ ਕਿਸ ਤਰ੍ਹਾਂ ਦੱਸ ਸਕਦੇ ਹੋ, ਨੰਬਰ ਫਿਰ ਦੱਸ ਦਿੰਦੇ ਹਾਂ, 0434233971। ਅਤੇ ਜਿਹੜੀ ਗੱਲ ਮਿਊਜ਼ਿਕ ਤੋਂ, ਮਿਊਜ਼ਿਕ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਡੇ ਵਾਸਤੇ ਛੱਡ ਕੇ ਗਈ ਸੀ, ਉਹ ਸ਼ਾਇਦ ਸਾਡੇ ਡਾਇਸਪੋਰਾ ਆਡੀਅੰਸ ਦੇ ਦਿਲ ਦੇ ਬਹੁਤ ਹੀ ਨੇੜੇ ਆ। ਕੀ ਇੱਕ ਇਨਸਾਨ ਦੋ ਥਾਵਾਂ ਨੂੰ ਆਪਣਾ ਘਰ ਕਹਿ ਸਕਦਾ? ਮੇਰਾ ਤਾਂ ਇਹ ਜਵਾਬ ਆ ਕਿ ਕਿਉਂ ਨਹੀਂ। ਤੁਹਾਡਾ ਜਵਾਬ ਕੀ ਹੋਵੇਗਾ ਉਹਦਾ ਮੈਨੂੰ ਪਤਾ ਨਹੀਂ। ਅਸੀਂ ਆਪਣੇ ਅੰਦਰ ਕਿੰਨੀਆਂ ਹੀ ਦੁਨੀਆ ਲੈ ਕੇ ਫਿਰਦੇ ਹਾਂ। ਕਿਸੇ ਨੂੰ ਪੰਜਾਬ ਦੀਆਂ ਸਰਦੀਆਂ ਯਾਦ ਆਉਂਦੀਆਂ ਨੇ, ਅਤੇ ਕਿਸੇ ਨੂੰ ਪਿੰਡ ਦੀ ਛੱਤ, ਕਿਸੇ ਨੂੰ ਸਵੇਰੇ ਗੁਰਦੁਆਰੇ ਦਾ ਰਸਤਾ, ਅਤੇ ਕਿਸੇ ਨੂੰ ਮਾਂ ਦੇ ਹੱਥ ਦੀ ਰੋਟੀ, ਕਿਸੇ ਨੂੰ ਸਕੂਲ ਦੇ ਦੋਸਤ, ਕਿਸੇ ਨੂੰ ਖੇਤਾਂ ਦੀ ਖੁਸ਼ਬੂ। ਫਿਰ ਉਸੇ ਇਨਸਾਨ ਨੂੰ ਮੈਲਬਰਨ ਦੀ ਕੌਫੀ ਵੀ ਆਪਣੀ ਲੱਗਦੀ ਆ। ਇੱਥੋਂ ਦੀਆਂ ਸਾਫ਼ ਸੁਥਰੀਆਂ ਸੜਕਾਂ, ਆਪਣਾ ਸਬਰਬ, ਆਪਣੇ ਬੱਚਿਆਂ ਦਾ ਸਕੂਲ, ਆਪਣੇ ਕੰਮ ਵਾਲੇ ਕਲੀਗਸ, ਵੀਕਐਂਡ ਜਾਂ ਫਿਰ ਵੀਕਐਂਡਸ ਦੀਆਂ ਰੂਟੀਨਸ, ਇਹ ਕੰਟਰਡਿਕਸ਼ਨ ਨਹੀਂ, ਇਹ ਮਾਈਗ੍ਰੇਸ਼ਨ ਦੀ ਰਿਐਲਿਟੀ ਆ ਜਿਹਦੇ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ। ਤੁਸੀਂ ਇੱਕ ਨਵਾਂ ਘਰ ਬਣਾਉਂਦੇ ਹੋ ਤਾਂ ਪੁਰਾਣਾ ਘਰ ਦਿਲ ਵਿੱਚੋਂ ਡਿਮੋਲਿਸ਼ ਨਹੀਂ ਹੁੰਦਾ, ਅਤੇ ਜਾਂ ਫਿਰ ਉਹਨੂੰ ਡਿਮੋਲਿਸ਼ ਨਹੀਂ ਕਰਨਾ ਚਾਹੀਦਾ। ਇਹ ਜ਼ਰੂਰੀ ਨਹੀਂ ਕਿ ਅਸੀਂ ਨਵੇਂ ਘਰ ਵਿੱਚ ਆ ਗਏ ਹਾਂ ਅਤੇ ਅਸੀਂ ਉਹਨੂੰ, ਪੁਰਾਣੇ ਘਰ ਨੂੰ ਭੁੱਲ ਜਾਈਏ, ਉਹਨੂੰ ਵਿਸਾਰ ਹੀ ਦਈਏ। ਕਈ ਫਸਟ ਜਨਰੇਸ਼ਨ ਮਾਈਗ੍ਰੈਂਟਸ ਗਿਲਟ ਕੈਰੀ ਕਰਦੇ ਨੇ
ਪੇਰੈਂਟਸ ਨੂੰ ਪਿੱਛੇ ਛੱਡ ਕੇ ਆਏ। ਬੱਚੇ ਪੰਜਾਬੀ ਘੱਟ ਬੋਲਦੇ ਨੇ, ਅਸੀਂ ਟ੍ਰੈਡੀਸ਼ਨਸ ਪਹਿਲਾਂ ਵਾਂਗ ਨਹੀਂ ਨਿਭਾ ਸਕਦੇ ਅਤੇ ਸੈਕਿੰਡ ਜਨਰੇਸ਼ਨ ਦੀ ਆਪਣੀ ਸਟਰਗਲ ਹੁੰਦੀ ਆ, ਘਰ ਵਿੱਚ ਇੱਕ ਕਲਚਰ ਅਤੇ ਬਾਹਰ ਦੂਸਰਾ। ਪੇਰੈਂਟਸ ਦੀਆਂ ਐਕਸਪੈਕਟੇਸ਼ਨਸ ਇੱਕ ਪਾਸੇ ਅਤੇ ਪੀਅਰਸ ਦੀਆਂ ਐਕਸਪੈਕਟੇਸ਼ਨ ਦੂਸਰੇ ਪਾਸੇ, ਅਤੇ ਪੀਅਰਸ ਦੀ ਜਿਹੜੀ ਮੌਜ ਮਸਤੀ ਆ ਉਹ ਵੀ ਆਪਣੀ ਹੀ ਜਗ੍ਹਾ ਰੱਖਦੀ ਆ। ਇਸ ਟੈਨਸ਼ਨ ਨੂੰ ਬੱਚੇ ਕਲਚਰ ਭੁੱਲ ਗਏ ਕਹਿ ਕੇ ਡਿਸਮਿਸ ਕਰਨਾ ਆਸਾਨ ਆ, ਪਰ ਕਈ ਯੰਗ ਲੋਕ ਕਲਚਰ ਭੁੱਲ ਨਹੀਂ ਰਹੇ ਹੁੰਦੇ, ਉਹ ਦੋ ਆਈਡੈਂਟੀਟੀਜ਼ ਨੂੰ ਇਕੱਠਾ ਕਰਨਾ ਸਿੱਖ ਰਹੇ ਹੁੰਦੇ ਨੇ। ਸਾਨੂੰ ਉਹਨਾਂ ਨਾਲ ਪੁਲਿਸਿੰਗ ਤੋਂ ਵੱਧ ਕੇ ਕਨਵਰਸੇਸ਼ਨ ਦੀ ਲੋੜ ਹੁੰਦੀ ਆ। ਇੱਕ ਬੱਚਾ ਪੰਜਾਬੀ ਪਰਫੈਕਟਲੀ ਨਾ ਬੋਲੇ, ਇਸ ਦਾ ਮਤਲਬ ਇਹ ਨਹੀਂ ਕਿ ਉਸਦੇ ਦਿਲ ਵਿੱਚ ਗ੍ਰੈਂਡ ਪੇਰੈਂਟਸ ਲਈ ਪਿਆਰ ਘੱਟ ਆ। ਇੱਕ ਕੁੜੀ ਟ੍ਰੈਡੀਸ਼ਨਲ ਕਰੀਅਰ ਨਾ ਚੁਣੇ, ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਫੈਮਿਲੀ ਵੈਲਿਊਜ਼ ਦੀ ਕੋਈ ਪਰਵਾਹ ਨਹੀਂ ਹੁੰਦੀ। ਇੱਕ ਮੁੰਡਾ ਹਰ ਫੈਮਿਲੀ ਗੈਦਰਿੰਗ ਵਿੱਚ ਨਾ ਆ ਸਕੇ ਅਤੇ ਇਹਦਾ ਮਤਲਬ ਇਹ ਨਹੀਂ ਕੱਢ ਲੈਣਾ ਕਿ ਉਹ ਸੈਲਫਿਸ਼ ਆ ਜਾਂ ਉਹ ਕੇਅਰ ਨਹੀਂ ਕਰਦਾ, ਉਹ ਪੇਰੈਂਟਸ ਦੀ ਕੇਅਰ ਨਹੀਂ ਕਰਦਾ, ਉਹ ਸੋਸਾਇਟੀ ਦੀ ਕੇਅਰ ਨਹੀਂ ਕਰਦਾ। ਉਸਨੂੰ ਪਹਿਲਾਂ ਪੁੱਛੋ ਅਤੇ ਫਿਰ ਸਮਝੋ ਅਤੇ ਫਿਰ ਕਿਸੇ ਕੰਕਲੂਜਨ 'ਤੇ ਪਹੁੰਚੋ। ਇੱਕ ਛੋਟੀ ਜਿਹੀ ਕਹਾਣੀ ਸੋਚੋ ਕਿ ਇੱਕ ਫਾਦਰ ਨੇ ਆਸਟ੍ਰੇਲੀਆ ਵਿੱਚ 25 ਸਾਲ ਟੈਕਸੀ ਚਲਾਈ, ਸਰਦੀਆਂ ਗਰਮੀਆਂ ਨਾਈਟ ਸ਼ਿਫਟਸ ਵੀਕਐਂਡਸ, ਅਤੇ ਉਸਦਾ ਇੱਕੋ ਇੱਕ ਡ੍ਰੀਮ ਸੀ ਕਿ ਮੇਰੇ ਬੱਚੇ ਮੇਰੇ ਨਾਲੋਂ ਕੰਫਰਟੇਬਲ ਲਾਈਫ ਜੀਣ। ਬੱਚੇ ਵੱਡੇ ਹੋ ਗਏ, ਪ੍ਰੋਫੈਸ਼ਨਲ ਕਰੀਅਰਸ ਵਿੱਚ ਵੀ ਚਲੇ ਗਏ ਅਤੇ ਹੁਣ ਫਾਦਰ ਨੂੰ ਕਦੇ ਕਦੇ ਲੱਗਦਾ ਹੈ ਕਿ ਇਹਨਾਂ ਕੋਲ ਮੇਰੇ ਲਈ ਟਾਈਮ ਹੀ ਹੈ ਨਹੀਂ, ਅਤੇ ਬੱਚਿਆਂ ਨੂੰ ਲੱਗਦਾ ਕਿ ਡੈਡ ਸਾਡੇ ਹਰ ਡਿਸੀਜਨਸ ਨੂੰ ਜੱਜ ਕਰਦੇ ਨੇ। ਦੋਵੇਂ ਪਾਸੇ ਪਿਆਰ ਆ, ਪਰ ਵਿਚਕਾਰ ਟ੍ਰਾਂਸਲੇਸ਼ਨ ਨਹੀਂ। ਇੱਕ ਦਿਨ ਡਾਟਰ ਫਾਦਰ ਨੂੰ ਕਹਿੰਦੀ ਆ ਕਿ ਡੈਡ ਤੁਸੀਂ ਸਾਰੀ ਲਾਈਫ ਇਸ ਕੰਮ ਲਈ ਇਸ ਲਈ ਕੰਮ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਬਣਾਵਾਂ, ਅਤੇ ਹੁਣ ਜਦੋਂ ਮੈਂ ਉਹੀ ਕਰ ਰਹੀ ਹਾਂ ਤਾਂ ਤੁਸੀਂ ਸੋਚਦੇ ਹੋ ਕਿ ਮੈਂ ਦੂਰ ਹੋ ਰਹੀ ਹਾਂ, ਜਾਂ ਇਹ ਗੱਲ ਬੇਟਾ ਵੀ ਕਹਿ ਸਕਦਾ ਹੈ। ਅਤੇ ਫਾਦਰ ਚੁੱਪ ਹੋ ਜਾਂਦਾ ਹੈ, ਫਿਰ ਕਹਿੰਦਾ ਹੈ ਕਿ ਸ਼ਾਇਦ ਮੈਨੂੰ ਤੇਰੀ ਇੰਡੀਪੈਂਡੈਂਸ ਚਾਹੀਦੀ ਵੀ ਸੀ ਅਤੇ ਉਸਦੀ ਆਦਤ ਪਾਉਣੀ ਵੀ ਔਖੀ ਲੱਗ ਰਹੀ ਆ। ਪੇਰੈਂਟਸ ਚਾਹੁੰਦੇ ਹੁੰਦੇ ਆ ਕਿ ਬੱਚੇ ਇੰਡੀਪੈਂਡੈਂਟ ਹੋ ਜਾਣ, ਪਰ ਕਿਤੇ ਨਾ ਕਿਤੇ ਉਹਨਾਂ ਦਾ ਪਿਆਰ ਔਰ ਉਹਨਾਂ ਦਾ ਜਿਹੜਾ ਕੰਸਰਨ ਹੁੰਦਾ ਆ ਉਹ ਦੱਸ ਨਹੀਂ ਪਾ ਰਹੇ ਹੁੰਦੇ ਬੱਚਿਆਂ ਨੂੰ ਕਿ ਅਸੀਂ ਕਿਉਂ ਪੁਲੀਸਿੰਗ ਕਰ ਰਹੇ ਹਾਂ। ਅਤੇ ਇੱਥੇ ਹੀ ਫਿਰ ਉਸ ਕਨਵਰਸੇਸ਼ਨ ਦੀ ਲੋੜ ਹੁੰਦੀ ਆ, ਅਤੇ ਸਾਡਾ ਇੱਕ ਓਨੈਸਟ ਸੈਂਟੈਂਸ ਹੁੰਦਾ ਹੈ ਕਿ ਕਈ ਵਾਰੀ ਪਿਆਰ ਘੱਟ ਨਹੀਂ ਹੁੰਦਾ, ਸਿਰਫ ਉਸਦੀ ਭਾਸ਼ਾ ਜਿਹੜੀ ਆ ਉਹ ਦੋ ਪੀੜ੍ਹੀਆਂ ਦੇ ਵਿਚਕਾਰ ਵੱਖਰੀ ਹੋ ਜਾਂਦੀ ਆ, ਔਰ ਖਾਸ ਕਰਕੇ ਮਾਈਗ੍ਰੈਂਟ ਫੈਮਿਲੀਜ਼ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਆ ਕਿ ਪੇਰੈਂਟਸ ਇੱਕ ਕਲਚਰ ਨੂੰ ਹਾਲੇ ਤੱਕ ਆਪਣੇ ਦਿਲ ਵਿੱਚ ਆਪਣੇ ਆਪ ਵਿੱਚ ਬਚਾਈ ਬੈਠੇ ਨੇ, ਸਾਂਭੀ ਬੈਠੇ ਨੇ, ਉਹਨਾਂ ਕਦਰਾਂ ਕੀਮਤਾਂ ਨੂੰ ਉਹ ਭੁੱਲ ਨਹੀਂ ਰਹੇ। ਬੇਸ਼ੱਕ ਉਹਨਾਂ ਨੂੰ ਜਿੰਨਾ ਸਮਾਂ ਮਰਜ਼ੀ ਹੋ ਗਿਆ ਦੂਸਰੇ ਦੇਸ਼ ਵਿੱਚ ਆਇਆ, ਪਰ ਉਹ ਹਾਲੇ ਵੀ ਉਸ ਕਲਚਰ ਨੂੰ ਆਪਣੇ ਦਿਲ ਵਿੱਚ ਸਾਂਭੀ ਬੈਠੇ ਨੇ। ਅਤੇ ਬੱਚੇ ਜਿਹੜੇ ਕਿ ਜਾਂ ਤਾਂ ਬਹੁਤ ਛੋਟੇ ਹੁੰਦੇ ਦੂਸਰੇ ਕੰਟਰੀ ਵਿੱਚ ਆ ਗਏ, ਆਸਟ੍ਰੇਲੀਆ ਦੀ ਹੀ ਗੱਲ ਕਰ ਲਈਏ ਜੀ, ਕਿ ਬਹੁਤ ਛੋਟੇ ਹੁੰਦੇ ਆਏ ਜਾਂ ਫਿਰ ਉਹਨਾਂ ਦਾ ਜਨਮ ਹੀ ਆਸਟ੍ਰੇਲੀਆ ਵਿੱਚ ਹੋਇਆ, ਘਰ ਵਿੱਚ ਉਹਨਾਂ ਕੋਲ ਪੰਜਾਬੀ ਕਲਚਰ ਆ ਅਤੇ ਬਾਹਰ ਉਹਨਾਂ ਕੋਲ ਆਸਟ੍ਰੇਲੀਅਨ ਕਲਚਰ ਆ। ਪੇਰੈਂਟਸ ਦਾ ਪਿਆਰ ਪੁੱਛਦਾ ਹੈ ਖਾਧਾ, ਘਰ ਕਦੋਂ ਆਉਣਾ, ਪੈਸੇ ਸੇਵ ਕਰ ਰਿਹਾ ਕਿ ਨਹੀਂ ਕਰ ਰਿਹਾ, ਉਹ ਦੋਸਤ ਕੌਣ ਸੀ, ਉਹ ਸਹੇਲੀ ਕੌਣ ਸੀ। ਅਤੇ ਜਿਹੜੀ ਯੰਗਰ ਜਨਰੇਸ਼ਨ ਆ ਉਹ ਕਹਿੰਦੀ ਆ ਕਿ ਟਰੱਸਟ ਮੀ, ਗਿਵ ਮੀ ਸਮ ਸਪੇਸ ਐਂਡ ਲਿਸਨ ਟੂ ਮੀ। ਦੋਵੇਂ ਪਿਆਰ ਦੀਆਂ ਲੈਂਗੁਏਜਿਸ ਨੇ,
पर सानू समझन दी जरूरत है। ते डायस्पोरा दी एक होर चीज़ के अपने कल्चर नू सिर्फ नॉस्टैल्जिया ना बनाओ, उनू जींदिया रखो। बच्चियां नू पंजाब बारे सिर्फ ये ना दसो कि साढ़े टाइम इंज हुंदा सी, उन्हां नू गीत सुनाओ, स्टोरीज दसो ते ग्रैंड पेरेंट्स नाल गल करवाओ, पंजाबी फूड इकट्ठे बह के खवाओ ते हिस्ट्रीज बारे गल जरूर करो। पर नाल दी नाल उन्हां दी ऑस्ट्रेलियन आइडेंटिटी दी भी रिस्पेक्ट जरूर करो, और ये बहुत ज़्यादा जरूरी आ कि असी उन्हां दे ऑस्ट्रेलियन आइडेंटिटी या जिहड़े उन्हां दे ऑस्ट्रेलियन कंसर्नस ने, असी उन्हां दी रिस्पेक्ट करिए और उन्हां नूं समझण दी कोशिश करिए। कल्चर कोई म्यूजियम नहीं, कल्चर एक जिंदी जागदी कॉन्वर्सेशन आ। कल्चर नूं असी अपने कॉन्वर्सेशन दे विच जिंदा रखना है, वो इवॉल्व करती आ। ते शायद साड़ी जनरेशन दी खूबसूरती यही आ कि असी दो वर्ल्ड्स दे विचकार एक पुल आ। पुल दा काम किसी एक कंडे नूं रिजेक्ट करना नहीं हुंदा, दोवां नूं जोड़ना हुंदा है। जो अज इंडिया जां पंजाब विच पेरेंट्स ने, उन्हां नूं कॉल करो। कोई स्पेशल रीजनस नहीं, सिर्फ ये कहो कि तुहाडी आवाज़ सुनन नूं दिल कीता सी। ते जे पेरेंट्स इत्थे नाल ने, उन्हां दे नाल उन्हां दे नाल भी बैठो, फोन नूं एक पासे रख के। ये नहीं कि सिर्फ उन्हां दे नाल बैठना नहीं, फोन नूं एक साइड ते रख के उन्हां नाल बैठ के उन्हां तों पुछो कि तुसी जदों मेरी उम्र दे सी तुहाडा सब तों वड्डा सुपना की सी। तुसी शायद अपने पेरेंट्स बारे कोई नवीं गल जाणोगे, ते जदों अपने पेरेंट्स बारे कोई नवीं गल तुहानूं पता लगेगी, ते हो सकदा तुहाडा रिलेशन तुहाडे पेरेंट्स नाल होर भी स्ट्रोंग होवे। ते इहो जिहड़ी गल आ उह पेरेंट्स उत्ते भी लागू हुंदी आ। अपने बच्चियां दे नाल बैठ के उन्हां नूं पुछो, उन्हां दे नाल गल करो, उन्हां नूं सुनो। हमेशा ते हमेशा उन्हां नूं कमांड ही ना करदे रहो, तू आ कर ला, तू आ क्यों नहीं कीता। ये तुहाडा प्यार आ, पर बच्चियां नूं समझाउण दी जरूरत आ। ते वो किस तरह पूरी होवेगी ये जरूरत, उन्हां नाल बैठ के गलबात करन नाल।

ਹਾਂਜੀ ਵਾਪਸ ਆ ਗਿਆ ਸਟੂਡੀਓ ਦੇ ਵਿੱਚ। 9:50 ਅਤੇ 51 ਸੈਕਿੰਡ ਹੋ ਚੁੱਕੇ ਨੇ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੀ ਚੰਗਾ ਲੱਗਾ ਉਹਦੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਵਟਸਐਪ ਤੋਂ ਉੱਪਰ ਮੈਸੇਜ ਕਰਕੇ 04342339 71 1। ਅਤੇ ਅੱਜ ਇਹ ਆਪਣੇ ਨਾਲ ਘਰ ਜ਼ਰੂਰ ਲੈ ਕੇ ਜਾਇਓ ਇਸ ਪ੍ਰੋਗਰਾਮ ਦੇ ਵਿੱਚੋਂ ਕਿ ਚੰਗੀ ਜ਼ਿੰਦਗੀ ਉਹ ਨਹੀਂ ਜਿਸ ਵਿੱਚ ਹਰ ਦਿਨ ਚੰਗਾ ਹੋਵੇ, ਚੰਗੀ ਜ਼ਿੰਦਗੀ ਉਹ ਹੈ ਜਿਸ ਵਿੱਚ ਮਾੜੇ ਦਿਨ ਨੂੰ ਵੀ ਸਾਨੂੰ ਆਪਣੇ ਆਪ ਤੋਂ ਦੂਰ ਨਾ ਕਰ ਸਕਣ। ਇੱਕ ਵਾਰੀ ਫਿਰ ਯਾਦ ਦਵਾਵਾਂ ਕਿ ਚੰਗੀ ਜ਼ਿੰਦਗੀ ਉਹ ਨਹੀਂ ਜਿਸ ਵਿੱਚ ਹਰ ਦਿਨ ਚੰਗਾ ਹੋਵੇ, ਚੰਗੀ ਜ਼ਿੰਦਗੀ ਉਹ ਆ ਜਿਸ ਵਿੱਚ ਮਾੜੇ ਦਿਨ ਵੀ ਸਾਨੂੰ ਆਪਣੇ ਆਪ ਤੋਂ ਦੂਰ ਨਾ ਕਰ ਸਕਣ। ਮੇਰੇ ਵੱਲੋਂ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਤੁਹਾਡੇ ਘਰਾਂ ਵਿੱਚ ਸੁੱਖ ਹੋਵੇ, ਤੁਹਾਡੇ ਰਿਲੇਸ਼ਨਸ਼ਿਪਸ ਵਿੱਚ ਇੱਜ਼ਤ ਬਣੀ ਰਹੇ, ਤੁਹਾਡੇ ਕੰਮ ਵਿੱਚ ਬਰਕਤ ਹੋਵੇ, ਤੁਹਾਡੇ ਡਿਸੀਜਨਸ ਵਿੱਚ ਕਲੈਰਿਟੀ ਰਹੇ ਅਤੇ ਸਭ ਤੋਂ ਵੱਧ ਤੁਹਾਡੇ ਅੰਦਰੋਂ ਥੋੜ੍ਹੀ ਜਿਹੀ ਜਿਹੜੀ ਸ਼ਾਂਤੀ ਆ ਉਹ ਬਹੁਤ ਜ਼ਿਆਦਾ ਬਣ ਜਾਵੇ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਸ਼ਾਂਤੀ ਦੀ ਲੋੜ ਹੁੰਦੀ ਆ। ਬਾਹਰਲੀ ਦੁਨੀਆ ਹਮੇਸ਼ਾ ਸਾਡੀ ਮਰਜ਼ੀ ਦੇ ਮੁਤਾਬਕ ਨਹੀਂ ਚੱਲੇਗੀ, ਪਰ ਅੰਦਰ ਅਸੀਂ ਕਿਹੜੀ ਆਵਾਜ਼ ਨੂੰ ਜਗ੍ਹਾ ਦਿੰਦੇ ਹਾਂ ਇਸ ਉੱਤੇ ਕੁਝ ਹੱਦ ਤੱਕ ਸਾਡਾ ਹੱਕ ਰਹਿੰਦਾ ਹੈ। ਅੱਜ 1 ਅਕਤੂਬਰ ਦੀ ਸਵੇਰ ਮੇਰੇ ਨਾਲ ਬਿਤਾਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡੀ ਆਪਣੀ ਸ਼ਮਾ ਪੰਗੂ। ਆਪਣਾ ਖਿਆਲ ਰੱਖਿਓ, ਆਪਣਿਆਂ ਦਾ ਖਿਆਲ ਰੱਖਿਓ। ਹਾਂਜੀ, ਅਤੇ ਇੱਕ ਗੱਲ ਹੋਰ, ਅੱਜ ਕਿਸੇ ਆਪਣੇ ਨੂੰ ਇਹ ਜ਼ਰੂਰ ਦੱਸਿਓ ਕਿ ਉਹ ਤੁਹਾਡੇ ਲਈ ਕਿੰਨਾ ਇੰਪੋਰਟੈਂਟ ਆ। ਕਈ ਵਾਰੀ ਅਸੀਂ ਮੰਨ ਲੈਂਦੇ ਹਾਂ ਕਿ ਉਹਨਾਂ ਨੂੰ ਪਤਾ ਹੀ ਆ, ਦੂਸਰੇ ਨੂੰ ਪਤਾ ਹੀ ਆ, ਪਰ ਸੁਣ ਲੈਣਾ ਵੀ ਚੰਗਾ ਲੱਗਦਾ ਹੈ। ਇਸੇ ਪਿਆਰ ਨਾਲ ਹੁਣ ਤੁਹਾਡੇ ਲਈ ਜਾਂਦੀ ਵਾਰ ਦਾ ਮਿਊਜ਼ਿਕ, ਅਤੇ ਇਸ ਮਿਊਜ਼ਿਕ ਦੇ ਨਾਲ ਸਾਡੀ ਅੱਜ ਦੀ 2 ਘੰਟਿਆਂ ਦੀ ਸਵੇਰ ਹੌਲੀ ਹੌਲੀ ਆਪਣੇ ਮੁਕਾਮ ਵੱਲ ਅੱਗੇ ਵੱਧ ਗਈ। ਸਮਾਂ ਇਸ ਵੇਲੇ 9:53 ਅਤੇ 17 ਸੈਕਿੰਡ। ਫਿਰ ਮਿਲਾਂਗੇ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਨਵੇਂ ਵਿਚਾਰ ਦੇ ਨਾਲ ਅਤੇ ਦਿਲ ਨੂੰ ਛੂਹਣ ਵਾਲੀ ਇੱਕ ਹੋਰ ਗੱਲਬਾਤ ਦੇ ਨਾਲ। ਮੇਰੇ ਵੱਲੋਂ ਯਾਨੀ ਕਿ ਸ਼ਮਾ ਪੰਗੂ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਤੰਦਰੁਸਤ ਰਹੋ ਅਤੇ ਜ਼ਿੰਦਗੀ ਨੂੰ ਸਿਰਫ ਚਲਾਉਂਦੇ ਨਾ ਰਹੋ, ਉਸਨੂੰ ਮਹਿਸੂਸ ਵੀ ਕਰਦੇ ਰਹੋ। ਅਤੇ ਕਲੋਜ਼ਿੰਗ ਮਿਊਜ਼ਿਕ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਚਾਹਾਂਗੀ ਇਜਾਜ਼ਤ। ਤੁਸੀਂ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ।